है, तेरी टेक तेरे गुण गाहे, तेरी टेक न पोहे काल।

ਸਾਰੇ ਮਿਲ ਕੇ ਰਸਨਾ ਨੂੰ ਪਵਿੱਤਰ ਕਰੀਏ ਤੇ ਮਿਲ ਕੇ ਇਹ ਤੁੱਕਾਂ ਗਾਵੀਏ, ਕਿਉਂਕਿ ਕਲਯੁਗ ਦਾ ਐਸਾ ਸਮਾਂ ਹੈ, ਮਨੁੱਖ ਦਾ ਮਨ ਹਰ ਵੇਲੇ ਹੀ ਡੋਲਦਾ ਰਹਿੰਦਾ, ਪ੍ਰਸੰਨਤਾ ਵਿੱਚ ਨਹੀਂ ਰਹਿੰਦਾ। ਤੇ ਇੱਥੇ ਵੀ ਆ ਕੇ ਕਈ ਵਾਰੀ ਮਨੁੱਖ ਦਾ ਮਨ ਚੰਚਲ ਹੋ ਜਾਂਦਾ, ਡੁਲਾਏਮਾਨ ਹੋ ਜਾਂਦਾ। ਇੱਥੇ ਵੀ ਆ ਕੇ ਕਈ ਵਾਰੀ ਮਨੁੱਖ ਦਾ ਮਨ ਗੁਰੂ ਕੇ ਦਰਬਾਰ ਵੀ ਨਹੀਂ ਟਿਕਦਾ। ਲੇਕਿਨ ਮੇਰੇ ਪੰਚਮ ਪਾਤਸ਼ਾਹ ਜੀ ਆਖਦੇ ਨੇ, ਇਹ ਮੇਰੇ ਵਾਹਿਗੁਰੂ, ਮੈਂ ਗਰੀਬ ਹਾਂ, ਤੇਰਾ ਆਸਰਾ ਹੈ। ਸੰਸਾਰ ਵਿੱਚ ਜਦੋਂ ਵਿਚਰਦਾ ਇੰਝ ਲੱਗਦਾ ਜਿਵੇਂ ਮੈਂ ਡੁੱਬ ਰਿਹਾ ਹਾਂ, ਤੇ ਜਦੋਂ ਤੇਰੇ ਕੋਲ ਆਉਣਾ, ਤੇਰੇ ਦਰਸ਼ਨ ਕਰਨਾ, ਮੇਰੇ ਮਨ ਨੂੰ ਕੋਈ ਧੀਰਜ ਆ ਜਾਂਦਾ। ਤੇ ਦਰਸ਼ਨ ਦਾ ਮਤਲਬ ਇਹ ਹੈ ਕਿ ਪਾਤਸ਼ਾਹ ਦੀ ਬਾਣੀ ਹਿਰਦੇ ਵਿੱਚ ਵਸੇ, ਦਿਲਾਂ ਵਿੱਚ ਵਸੇ, ਤਾਂ ਹੀ ਦਰਸ਼ਨ ਦਾ। ਕਿਉਂਕਿ ਪਾਤਸ਼ਾਹ ਨੇ ਆਖਿਆ, ਸਤਿਗੁਰ ਨੂੰ ਸਭ ਕੋਲ ਵੇਖਦਾ ਜੇਤਾ ਜਗਤ ਸੰਸਾਰ, ਗੁਰ ਡਿੱਠੇ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ। ਜਿੰਨਾ ਚਿਰ ਗੁਰੂ ਕਾ ਸ਼ਬਦ ਹਿਰਦੇ ਵਿੱਚ ਵਸੇਗਾ ਨਹੀਂ, ਦਰਸ਼ਨਾਂ ਨਾਲ ਗੱਲ ਨਹੀਂ ਬਣਦੀ। ਸੋ ਆਓ, ਪਾਤਸ਼ਾਹ ਆਖਦੇ ਨੇ ਮੇਰੇ ਮਨ ਵਿੱਚ ਗੁਰੂ ਕੀ ਬਾਣੀ ਵਸੇ, ਤੇ ਗੁਰੂ ਅਰਜਨ ਦੇਵ ਜੀ ਆਖਦੇ ਪਿਆਰ ਨਾਲ ਆਪਾਂ ਸਾਰੇ ਰਲ ਮਿਲ ਕੇ ਗੁਰਬਾਣੀ ਪੜ੍ਹੀਏ, ਕੋਈ ਰਸਨਾ ਖਾਲੀ ਨਾ ਰਹੇ।

Why do I do?

ਬੜਾ ਅਣਜਾਣ ਸਮਝੇ ਪਿਆ, ਆਪਣੇ ਆਪ ਨੂੰ ਸਮਝਦਾਰ ਪਿਆ ਸਮਝੇ, ਅਕਲਾਂ ਦਾ ਠੇਕੇਦਾਰ ਪਿਆ ਸਮਝੇ। ਲੇਕਿਨ ਮਹਾਰਾਜ ਕਹਿੰਦੇ ਨੇ ਬੜਾ ਅਣਜਾਣ, ਬੜਾ ਅਣਜਾਣਾ, ਬੜਾ ਬੇਸਮਝ ਹੈ ਉਹ ਬੰਦਾ ਜਿਹੜਾ ਮੌਕੇ ਦੀ ਪਛਾਣ ਨਹੀਂ ਪਿਆ ਕਰ ਕੀ ਰਿਹਾ। ਦ੍ਰਿਸ਼ਟ ਨਾ ਹੀ ਰੇ ਪੇਖਤ ਅੰਧੇ, ਵੇਖਦਾ ਵੀ ਪਿਆ ਫਿਰ ਕਿਉਂ ਅੰਨਾ ਹੋ। ਤੁਰਿਆ ਜਾਂਦਾ ਬੰਦਾ ਠੇਡਾ ਖਾ ਜਾਵੇ ਨਾ, ਗਲਤੀ ਕਰ ਪਵੇ ਤੇ ਸਿਆਣਾ ਬੰਦਾ ਕੋਲ ਜਾਂਦਾ ਕਹਿੰਦਾ ਕੀ ਗੱਲ ਹੈ ਅੰਨਾ ਹੋ ਗਿਆ। ਅੰਨਾ ਤਾਂ ਗਲਤੀ ਕਰੇ, ਅੱਖਾਂ ਵਾਲਿਆ ਤੂੰ ਕਿਉਂ ਗਲਤੀ ਕਰ, ਮੈਨੂੰ ਕਿਉਂ ਨੀ ਪਿਆ ਦਿਸਦਾ। ਪਰ ਮਹਾਰਾਜ ਕਹਿੰਦੇ ਨੇ ਹੈ ਐਸੀ ਅਵਸਥਾ ਵੀ ਹੈ, ਪੇਖਤ ਚਾਖਤ ਕਈਅਤ ਅੰਧਾ, ਸੁਣੀਅਤ ਸੁਣੀਏ ਨਾਹੀ, ਨਿਕਟ ਵਸਤ ਕੋ ਜਾਣੇ ਦੂਰੇ, ਪਾਪੀ ਪਾਪ ਕਮਾਹੀ। ਜਿਹੜੀ ਚੀਜ਼ ਨੇੜੇ ਹੈ ਉਹਨੂੰ ਦੂਰ ਕਰਕੇ ਜਾਣੇ, ਤੇ ਜਿਹੜੀ ਚੀਜ਼ ਹੈ ਹੀ ਨਹੀਂ, ਜਿਹਦਾ ਵਜੂਦ ਹੀ ਕੋਈ ਨਹੀਂ, ਜਿਹੜੀ ਕੇਵਲ ਛਲਾਵਾ ਹੈ ਉਹਦੇ ਚ ਮਨ ਰਚ ਗਿਆ। ਤੇ ਮਹਾਰਾਜ ਕਹਿੰਦੇ ਨੇ ਕਿਹਦੇ ਨਾਲ ਮਨ ਲਾਈ ਬੈਠਾ ਹੈ, ਪਰਛਾਵੇ ਨਾਲ, ਛਲਾਵੇ ਨਾਲ, ਕਿਸਦਾ ਵਜੂਦ ਕੋਈ ਨਹੀਂ, ਜਿਸਦੇ ਪੈਰ ਕੋਈ ਨਹੀਂ, ਜਿਸਦੀ ਹੋਂਦ ਬੜੀ ਮਸ਼ਕੂਕ ਹੈ, ਅੱਜ ਹੈ ਕੱਲ ਕੋਈ ਨਹੀਂ, ਕੱਲ ਨਹੀਂ ਸੀ ਅੱਜ ਹੈ, ਅੱਜ ਹੈ ਕੱਲ ਕੋਈ ਨਾ ਹੋਵੇਗੀ, ਕੁਛ ਨੀ ਪਤਾ, ਉਸ ਰਚਨਾ ਦੇ ਨਾਲ ਮਨ ਲਾ ਕੇ ਬੈਠਾ ਹੈ। ਸਾਹਿਬ ਸੋਹਣਾ ਕਹਿੰਦੇ ਬਿਲ ਹਰ ਕਾਮ ਨਾਲ, ਤੇਰੇ ਕੰਮ ਆਉਣ ਵਾਲੀ ਚੀਜ਼ ਇਹ ਤਾਂ ਨਹੀਂ ਜਿਹਦੇ ਤੇਰਾ ਮਨ ਲੱਗ ਗਿਆ, ਜਿੰਨਾ ਪੁੱਠੇ ਕੰਮਾਂ ਚ ਤੇਰਾ ਮਨ ਖਚਿਤ ਹੋ ਗਿਆ ਇਹ ਤਾਂ ਨੀ ਕੰਮ ਆਉਣ। ਜਾਂ ਸਿਉ ਰਾਜ ਮਾਚ ਤੁਮ ਲਾਗੇ, ਉਹ ਮੋਹਨੀ ਮੁਹਾਵਤ ਹੈ, ਇਹ ਤਾਂ ਐਵੇਂ ਤੇਰੀਆਂ ਅੱਖਾਂ ਦਾ ਭੁਲੇਖਾ ਹੈ, ਤੇਰਾ ਮਨ ਖਾਮ ਖਾਮ ਮੋਹਿਆ ਗਿਆ। ਜਿੰਨਾ ਚੀਜ਼ਾਂ ਨੇ ਤੇਰਾ ਮਨ ਮੋਹ ਲਿਆ, ਕਣਕ ਕਾਮਨੀ ਸੇਜ ਸੋਹਣੀ, ਇਹਨਾਂ ਸੁੱਖਾਂ ਪਿੱਛੇ ਪਿਆ, ਸੁਆਪਣ ਪਿੱਛੇ ਜਾ ਰਿਹਾ, ਦੌਲਤ ਪਿੱਛੇ ਜਾ ਰਹੇ ਹੈ, ਸੋਨੇ ਚਾਂਦੀ ਪਿੱਛੇ ਜਾ ਰਹੇ, ਸੁੱਖ ਦੀਆਂ ਸੇਜਾਂ ਤੇ ਪਿਆ ਹੋਇਆ ਸੁੱਤਾ ਹੋਇਆ, ਜ਼ਿੰਦਗੀ ਦੇ ਕੀਮਤੀ ਛਣ ਧਿਆਨ ਦੇਣਾ, ਬੰਦੇ ਦੇ ਪੱਲੇ ਚਾਰ ਪੈਸੇ ਹੋਣ ਬਾਜ਼ਾਰ ਚਲਾ ਜਾ, ਪੈਸੇ ਦੇ ਕੇ ਵਸਤੂ ਲੈ ਆਵੇ ਤੇ ਕਦੇ ਨੀ ਕਹਿੰਦਾ ਮੈਂ ਲੁੱਟਿਆ ਵੀ, ਕਦੇ ਨੀ ਕਹੇਗਾ, ਕਹੇਗਾ ਸੌਦਾ ਲੈ ਕੇ ਆ। ਹਾਂ ਕੋਈ ਅੱਗੋਂ ਟੱਕਰ ਜਾਏ ਚਤੁਰ ਚਲਾਕ ਤੇ ਬੰਦਾ ਬਣ ਜਾਏ ਮੂਰਖ, ਹੋਵੇ ਚਾਰ ਰੁਪਏ ਦੀ ਚੀਜ਼ ਤੇ ਅਗਲਾ ਅੱਠ ਲੈ ਲਵੇ ਫਿਰ ਕਹਿੰਦਾ ਅੱਜ ਤਾਂ ਲੁੱਟੇ ਗਏ, ਕਿਉਂਕਿ ਚਾਰ ਫਾਲਤੂ ਚਲੇ ਗਏ। ਤੇ ਜੇ ਰੁਪਈਏ ਲੈ ਕੇ ਜਾਵੇ ਬਾਜ਼ਾਰ, ਕੋਈ ਜੇਬ ਕੱਟ ਲਵੇ ਜਾਂ ਕਿਤੇ ਸੁੱਟ ਕੇ ਆ ਜਾਵੇ, ਡਿੱਗ ਪੈਣ ਕਿਧਰੇ, ਤੇ ਭੱਜਾ ਫਿਰੇਗਾ ਪੁਲਿਸ ਵਾਲਿਆਂ ਕੋਲ ਜਾਏਗਾ, ਉੱਚੀਆਂ ਬਾਹਾਂ ਕਰ ਕਰਕੇ ਬਾਜ਼ਾਰ ਸਿਰ ਤੇ ਚੁੱਕ ਲਏਗਾ, ਕਹੇਗਾ ਮੈਂ ਲੁੱਟਿਆ ਗਿਆ, ਕਿਉਂਕਿ ਉਹ ਰੁਪਈਏ ਅਜਾਈ ਚਲੇਗਾ। ਤੇ ਕਦੇ ਬੰਦੇ ਨੇ ਸੋਚਿਆ ਹੈ ਕਿ ਤੇਰੇ ਜੀਵਨ ਦੀ ਬੜੀ ਕੀਮਤੀ ਪੂੰਜੀ ਇੱਕ ਇੱਕ ਸਵਾਸ ਅਜਾਈ ਜਾ ਰਹੀ, ਇਹਦੇ ਬਦਲੇ ਕੁਝ ਵੀ ਤਾਂ ਨਹੀਂ ਮਿਲ ਗਿਆ, ਇੱਕ ਇੱਕ ਸਵਾਸ ਦੇ ਬਦਲੇ ਇੱਕ ਵਾਰੀ ਵਾਹਿਗੁਰੂ ਕਿਹਾ ਜਾ ਸਕਦਾ, ਇੱਕ ਸਵਾਸ ਨਾਲ ਰਾਮ ਦਾ ਨਾਮ ਲੈ ਕੇ ਪ੍ਰਭੂ ਦਾ ਨਾਮ ਉਹਦੀ ਯਾਦ, ਤੇ ਏਡੀ ਕੀਮਤੀ ਪੂੰਜੀ ਜੀਵਨ ਦਾ ਆਧਾਰ ਸਵਾਸ ਅਜਾਈ ਜਾ ਰਹੇ ਨੇ, ਪਤਾ ਹੀ ਕੋਈ, ਜ਼ਿੰਦਗੀ ਬੀਤਦੀ ਜਾ ਰਹੀ ਤੇ ਕਦੇ ਧਿਆਨ ਵੀ ਨਹੀਂ ਮਾਰਿਆ ਆਪਣੇ ਆਪ ਤੇ, ਇਹ ਪਿਛਲੇ ਵਰੇ ਕੀ ਕਰਦਾ ਰਿਹਾ, ਅੱਗੋਂ ਕੀ ਕਰਨਾ ਚਾਹੀਦਾ, ਧਿਆਨ ਹੀ ਕੋਈ, ਸੁੱਤਾ ਹੈ ਬੰਦਾ। ਬਹੁਤ ਬੰਦੇ ਆ ਦਿਨ ਚੜ ਗਿਆ, ਦਿਨ ਦਾ ਦੂਜਾ ਪੈਰ ਸ਼ੁਰੂ ਹੋਣ ਵਾਲਾ, ਲੇਕਿਨ ਅਜੇ ਵੀ ਕਈ ਸੁੱਤੇ ਪਏ ਹੋਣਗੇ, ਗੁਰਮੁਖਾਂ ਦਾ ਦੂਜਾ ਪੈਰ ਮੁੱਕ ਰਿਹਾ ਧਿਆਨ ਦੇਣ, ਗੁਰਮੁਖ ਦਾ ਜੋ ਪਹਿਲਾ ਪੈਰ ਹੈ ਰਾਤ ਦਾ ਪਿਛਲਾ ਪੈਰ, ਰਾਤ ਦਾ ਚੌਥਾ ਪੈਰ, ਚੌਥੇ ਪਹਿਰ ਸਭਾ ਕੇ ਸੁਰਤੀਆਂ ਉਪਜੇ ਚਾਹ, ਸੁਰਤੀ ਵਾਲਿਆਂ ਨੂੰ, ਹੋਸ਼ ਵਾਲਿਆਂ ਨੂੰ, ਸਮਝ ਵਾਲਿਆਂ ਨੂੰ ਚਾਹ ਪੈਦਾ ਹੁੰਦਾ, ਤਿੰਨਾਂ ਦਰਿਆਵਾਂ ਸਿਓ ਦੋਸਤੀ, ਮਨ ਮੁੱਖ ਸੱਚਾ ਨਾਮ, ਉਹ ਮਨ ਵਿੱਚ ਮੁੱਖ ਵਿੱਚ ਸੱਚੇ ਵਾਹਿਗੁਰੂ ਅਕਾਲ ਪੁਰਖ ਦਾ ਨਾਮ ਜਪਦੇ ਧਿਆਉਂਦੇ ਅੰਮ੍ਰਿਤ ਵੇਲਾ ਸਫਲਾ ਕਰ ਲੈਂਦੇ। ਮਨਮੁੱਖ ਕੀ ਕਰ ਰਹੇ, ਸੋਏ ਰਹੇ ਹੋ ਮਦਮਾਵ, ਸੁੱਤਾ ਹੈ, ਇਹਨੂੰ ਖਰਮਸਤੀ ਵੀ ਕਿਹਾ ਜਾਂਦਾ, ਪੇਟ ਭਰਿਓ ਪਸੂਆ ਜੋ ਸੋਇਓ, ਮਨੁੱਖ ਜਨਮ ਹੈ ਹਾਰਿਓ। ਸਾਹਿਬ ਕਹਿੰਦੇ ਨੇ ਜਿਹੜੀ ਸੋਹਣੀ ਸੇਜ ਜਿਸ ਤੇ ਤੈਨੂੰ ਬੜੀ ਨੀਂਦ ਪਈ ਆਉਂਦੀ ਹੈ ਨਾ, ਤੈਨੂੰ ਨੀ ਪਤਾ ਇਹ ਤੈਨੂੰ ਖਾ ਰਹੀ ਹੈ, ਤੇਰੇ ਜੀਵਨ ਨੂੰ ਇਹ ਸੇਜ, ਇਹ ਸੋਹਣਾ ਬਿਸਤਰ ਜਾਂ ਆਰਾਮ ਦੇ ਬਿਸਤਰ, ਤੇਰੀ ਜੀਵਨ ਦੀ ਬੜੀ ਕੀਮਤੀ ਪੂੰਜੀ ਅਜਾਈ ਗਵਾ ਰਹੇ।
ਇੱਥੇ ਸੁੱਤਾ ਸੁੱਤਾ ਤੂੰ ਜ਼ਿੰਦਗੀ ਦੇ ਬੜੇ ਕੀਮਤੀ ਸਵਾਸ ਬੇਕਾਰ ਗਵਾ ਰਹੇ। ਜਿਹੜਾ ਜਾਗ ਕੇ ਗੁਰੂ ਦੁਆਰੇ ਤੇ ਆ ਕੇ, ਪ੍ਰਭੂ ਦੁਆਰੇ ਤੇ ਆ ਕੇ, ਭਾਈ ਸਾਹਿਬ ਭਾਈ ਗੁਰਦਾਸ ਜੀ ਤਾਂ ਕਹਿੰਦੇ ਨੇ, ਉਹ ਕਹਿੰਦੇ ਨੇ ਜਿਹੜਾ ਬੰਦਾ ਗੁਰੂ ਦਰ ਤੱਕ ਪਹੁੰਚਿਆ ਨਹੀਂ ਨਾ, ਗੁਰੂ ਦਰ ਤੋਂ ਬੇਮੁਖ ਰਹਿ ਗਏ, ਕਹਿੰਦੇ ਨੇ ਬਹੁਤ ਵੱਡਾ ਹਥਿਆਰਾ ਹੈ ਧਿਆਨ ਦੇ, ਕਾਤਲ ਹੈ ਬਹੁਤ ਵੱਡਾ। ਇੱਕ ਹੁੰਦਾ ਦੂਜੇ ਨੂੰ ਕਤਲ ਕਰਨਾ, ਸਮਾਜ ਕਹਿੰਦਾ ਇਹ ਕਾਨੂੰਨ ਗੁਨਾਹ ਹੈ, ਜੁਰਮ ਹੈ। ਇੱਕ ਹੋਰ ਹੁੰਦਾ ਹੈ ਆਤਮਘਾਤ ਕਰ ਲੈਣਾ, ਉਹ ਜਿਹੜਾ ਮਾਰੀ ਜਾਵੇ ਤੇ ਮੁਕੱਦਮਾ ਵਿਚਾਰੇ ਕੀ ਚਲਾਉਣ, ਪਰ ਜੇ ਕਿਤੇ ਪਹਿਲਾਂ ਫੜ ਲੈਣ, ਜੋ ਕਹਿੰਦੇ ਨੇ ਇਹ ਆਤਮਘਾਤ ਕਰਦਾ ਹੋਇਆ ਫੜਿਆ ਗਿਆ, ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਚ ਪਕੜਿਆ ਗਿਆ, ਫੜ ਕੇ ਅੰਦਰ ਕਰ ਦਿੰਦੇ ਨੇ। ਕਹਿੰਦੇ ਨੇ ਜੇ ਆ ਕਿਸੇ ਨੂੰ ਮਾਰਨਾ ਤੇ ਆਪਣੇ ਆਪ ਨੂੰ ਮਾਰਨਾ, ਲੇਕਿਨ ਨਹੀਂ, ਆਪਣੇ ਆਪ ਨੂੰ ਮਾਰਨਾ ਉਦੋਂ ਵੱਡਾ ਗੁਨਾਹ ਹੈ। ਤੇ ਮਹਾਰਾਜ ਕਹਿੰਦੇ ਨੇ ਸੰਸਾਰ ਦੇ ਵਿੱਚ ਜਿਹੜੇ ਆਤਮਘਾਤੀ ਲੋਕ ਨੇ ਨਾ, ਆਤਮਘਾਤੀ ਹੈ ਜਗਤ ਕਸਾਈ, ਸੰਸਾਰ ਨੂੰ ਕਤਲ ਕਰਨ ਵਾਲਾ ਕਸਾਈ ਜਿਹੜਾ ਬੰਦਾ ਆਪਣੇ ਆਪ ਦਾ ਘਾਤ ਕਰ ਰਿਹਾ, ਤੇ ਆਪਣੇ ਆਪ ਦਾ ਘਾਤ ਹੀ ਤਾਂ ਹੋ ਰਿਹਾ ਜਿਹੜਾ ਬੰਦਾ ਆਪਣੇ ਆਪ ਨੂੰ ਖਤਮ ਕਰ ਰਿਹਾ, ਖਾਣ ਪੀਣ ਮੌਜ ਕਰਨ ਤੇ ਸੁੱਤੇ ਰਹਿਣ ਚ ਆਪਣੇ ਜੀਵਨ ਦਾ ਨਾਸ ਮਾਰ ਰਿਹਾ। ਸਾਹਿਬ ਕਹਿੰਦੇ ਨੇ ਇਹਦੇ ਨਾਲ ਵੱਡਾ ਹੋਰ ਆਤਮਘਾਤੀ ਕੌਣ ਹੋਵੇ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਇਹਦਾ ਮਾਫ ਨਹੀਂ ਕੀਤਾ ਜਾਣਾ, ਹੱਤਿਆ ਮੂਲ ਨਾ ਉਤਰੇ ਬੇਮੁਖ ਗੁਰਦੁਆਰੇ। ਗੁਰੂ ਕੇ ਦਰ ਤੋਂ ਬੇਮੁਖ ਬੰਦਾ, ਭਗਤੀ ਵਾਲੇ ਪਾਸੇ ਮੂੰਹ ਨਾ ਕਰਨ ਵਾਲਾ ਬੰਦਾ, ਨਾਮ ਵਾਲੇ ਪਾਸੇ ਨਾ ਲੱਗਣ ਵਾਲਾ ਬੰਦਾ, ਆਪਣੇ ਆਪ ਬਾਰੇ ਨਾ ਸੋਚਣ ਵਾਲਾ ਬੰਦਾ, ਆਪਣੀਆਂ ਬਿਰਤੀਆਂ ਉੱਤੇ ਨਿਗਾਹ ਨਾ ਰੱਖਣ ਵਾਲਾ ਬੰਦਾ ਤਾਂ ਕਤਲ ਹੋ ਰਿਹਾ, ਆਪਣੇ ਆਪ ਨੂੰ ਕਤਲ ਕਰ ਰਿਹਾ, ਆਤਮਘਾਤੀ ਹੈ। ਇਹਨੂੰ ਕਿਵੇਂ ਹੱਤਿਆ ਮਾਫ

ਖਾਬ ਲਏ ਐਵੇਂ ਮਾਇਆ ਦੀ ਉਲਝਣ ਚ ਪੈ ਕੇ ਮਾਇਆ ਦੀ ਠੱਗੀ ਵਿਚ ਆ ਕੇ ਉਲਝ ਗਏ ਉਲਝ ਰਹੇ ਹੋ ਔਰ ਇੰਦਰੀਆਂ ਦੇ ਸਵਾਦਾਂ ਦੇ ਵਸ ਪੈ ਕੇ ਅਗਲੀ ਵੀ ਗੱਲ ਕਹਿੰਦੇ ਕਹਿੰਦੇ ਨੇ ਆਕੜ ਕਿਹੜੀ ਗੱਲ ਤ੍ਰਿਣ ਕੋ ਮੰਦਰ ਸਾਜ ਸਵਾਰੇ ਤਿਣਕੀਆਂ ਦਾ ਕਾਹ ਦੇ ਤੀਲਿਆਂ ਦਾ ਮਕਾਨ ਬਣਾ ਕੇ ਤੇ ਉਹਦੇ ਥੱਲੇ ਅੱਗ ਬਾਲ ਕੇ ਬੈਠਾ ਹੋਵੇ ਤੇ ਉਹਦੇ ਤੇ ਵੀ ਆਕੜ ਦਾ ਹੋਵੇ ਉਹਨੂੰ ਵੀ ਕਿਲਾ ਪਿਆ ਸਮਝਦਾ ਹੋਵੇ ਐਸੇ ਗੜ ਮੈਂ ਐਠ ਹਠੀਲੋ ਫੂਲ ਫੂਲ ਕਿਆ ਪਾਵਤ ਤੈਨੂੰ ਇਸ ਜਿਹਨੂੰ ਕਿਲਾ ਸਮਝੀ ਬੈਠਾ ਹੈ ਇਹ ਤ੍ਰਿਣਾਂ ਦਾ ਮੰਦਰ ਤਿਣਕਿਆਂ ਦਾ ਮਕਾਨ ਥੱਲੇ ਅੱਜ ਤੂੰ ਆਪ ਬਾਲ ਰੱਖੀ ਉਹ ਅੱਗ ਇਸ ਨੂੰ ਭਸਮ ਕਰ ਮਾਫ਼ ਕਰਨਾ।

ਤਲੇ ਨੂੰ ਢਾਲਣ ਵੇਲੇ ਸੁਨਿਆਰ ਥੋੜਾ ਜਿਹਾ ਸੁਹਾਗਾ ਉੱਤੇ ਪਾ ਦਿੰਦਾ ਤੇ ਇੱਕਦਮ ਢਲ ਜਾਂਦਾ। ਜੀਵਨ ਢਲਦਾ ਤਾਂ ਹੈ ਹੀ, ਲੇਕਿਨ ਜਿਹੜਾ ਕਾਮ ਕ੍ਰੋਧ ਦਾ ਮਾਰਿਆ ਜੀਵਨ ਇੱਕਦਮ ਢਲਦਾ, ਬਹੁਤ ਤੇਜ਼ੀ ਨਾਲ ਢਲਦਾ। ਤੇ ਅੱਗ ਬਾਲਣ ਵਾਲੀ ਗੱਲ ਨੀ, ਇਸ ਕੱਚੇ ਸਰੀਰ ਸਧਾਰਨ ਜਿਹਾ ਜੀਵਨ ਦੇ ਅੰਦਰ ਕਾਮ ਕ੍ਰੋਧ ਦੀ ਅੱਗ ਬਾਲ ਕੇ ਇਹਨੂੰ ਨਾਸ਼ ਕਰਨ ਤੇ ਤੁਲਿਆ ਹੋਇਆ ਬੰਦਾ ਭਜਨ ਤੋਂ ਬੇਮੁਖ ਨਹੀਂ ਹੋਵੇਗਾ ਤੇ ਹੋਰ ਕੀ ਹੋਵੇਗਾ, ਰੱਬ ਤੋਂ ਬੇਮੁਖ ਨਹੀਂ ਹੋਵੇਗਾ ਤੇ ਹੋਰ ਕੀ, ਪਰੇਸ਼ਾਨੀਆਂ ਦੇ ਵਾਸਤਾ ਆਪ ਹੀ ਪਵੇਗਾ। ਐਸੇ ਗੜ ਮੈਂ ਐਠ ਹਠੀਲੋ ਤ੍ਰਿਣਕੋ ਮੰਦਿਰ ਦੇ ਅੰਦਰ ਸਮਝਦਾ ਮੈਂ ਕਿਲੇ ਚ ਬੈਠਾ। ਫੂਲ ਫੂਲ ਕਿਆ ਪਾਵਤ ਹੈ ਫਿਰ ਪੰਚ ਦੂਤ ਮੂਡ ਪਰ ਠਾਂਡੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਸਿਰ ਤੇ ਖੜੇ ਨੇ। ਕੇਸ ਕਹੇ ਫੇਰ ਆਵਤ ਹੈ ਜਿਵੇਂ ਕਿਸੇ ਨੂੰ ਗੁਬਾਰਾ ਤੋਂ ਫੜ ਕੇ ਘਸੀਟੇ, ਐਵੇਂ ਤੈਨੂੰ ਭਜਾਈ ਫਿਰਦੇ ਨੇ, ਘਸੀਟੀ ਫਿਰਦੇ ਨੇ। ਤੇ ਦ੍ਰਿਸ਼ਟ ਨਾ ਆਵੇ ਅੰਧ ਗਿਆਨੀ, ਤੈਨੂੰ ਪਤਾ ਨੀ ਲੱਗਦਾ ਤੇਰੇ ਨਾਲ ਕੀ ਹਾਲ ਕੀਤਾ ਜਾ ਰਿਹਾ, ਤੇਰੇ ਨਾਲ ਕੀ ਵਰਤਾਰਾ ਹੋ ਰਿਹਾ, ਤੈਨੂੰ ਦਿਸਦਾ ਨਹੀਂ, ਤੇ ਫਿਰ ਕੀ ਕਹਿਣਗੇ ਮਹਾਰਾਜ ਜੀ? ਕਹਿਣਗੇ ਵੇਖਤ ਚਾਖਤ ਕਹੀਏ ਤਾਂ ਅੰਧਾ, ਵੇਖਦਾ ਵੀ ਹੈ ਪਰ ਇਹਨੂੰ ਅੰਨਾ ਕਹਿਣਾ ਚਾਹੀਦਾ, ਦਿਸਦਾ ਜੋ ਕੁਝ ਨਹੀਂ। ਸੁਣੀਏ ਤੇ ਸੁਣੀਏ ਨਾ ਹੀ, ਗੁਰੂ ਦੀ ਗੱਲ ਨੀ ਸੁਣਦਾ, ਬਜ਼ੁਰਗ ਦੀ ਗੱਲ ਨੀ ਸੁਣਦਾ, ਉਸਤਾਦ ਦੀ ਗੱਲ ਨੀ ਸੁਣਦਾ, ਨਾਮ ਦੀ ਗੱਲ ਨਹੀਂ ਸੁਣਦਾ, ਭਗਤੀ ਦੀ ਗੱਲ ਨਹੀਂ ਸੁਣਦਾ, ਕੋਈ ਸਿੱਖਿਆ ਦਾ ਇੱਕ ਗੱਲ ਸੁਣਨ ਨੂੰ ਤਿਆਰ ਨਹੀਂ, ਉਲਟਾ ਕੀ ਪਿਆ ਕਰਦਾ ਦਿਖੇ ਨਾਦ ਕਰਨ ਸੁਣਦੀ। ਪਿਛੇ ਵਿਕਾਰਾਂ ਨੂੰ ਉਭਾਰਨ ਵਾਲੇ ਗੰਦੇ ਗੀਤ ਸੁਣ ਕੇ ਬੜਾ ਖੁਸ਼। ਮਹਾਰਾਜ ਨੇ ਸਾਡਾ ਸਾਰਾ ਨਕਸ਼ਾ ਖਿੱਚ ਕੇ ਰੱਖ ਦਿੱਤਾ, ਨਾਮ ਤੋਂ ਵਿਹੋਣਿਆਂ ਨੂੰ ਕਿੱਥੇ ਧੋਈ ਹੈ ਕਿੱਥੇ ਥਾਂ ਹੈ। ਮਹਾਰਾਜ ਤਾਂ ਕਹਿੰਦੇ ਨੇ ਹਰ ਫਿਸਰਤ ਸਦਾ ਖੁਆਰੀ, ਨਾਮ ਤੋਂ ਟੁੱਟਿਆਂ ਨੂੰ ਸਦਾ ਖੁਆਰ ਹੋਣਾ ਪੈਂਦਾ। ਹਾਂ ਉਹ ਲੋਕ ਬਚ ਜਾਂਦੇ ਨੇ, ਉਹਨਾਂ ਨੂੰ ਸੜਨਾ ਨੀ ਪੈਂਦਾ ਧੋਖਾ, ਦੋਖ ਤਾਂ ਕੋ ਧੋਖਾ ਕਹਾਂ ਵਿਆਪੇ, ਜਾਂ ਕੋ ਓਟ ਤੁਹਾਰੀ ਜਿਨ੍ਹਾਂ ਨੇ ਨਾਮ ਦਾ ਪੱਲਾ ਪਕੜਿਆ, ਉਹਨਾਂ ਨੂੰ ਸੜਨਾ ਨੀ ਪੈਂਦਾ ਧੁਖਣਾ ਨੀ ਪੈਂਦਾ। ਬਾਕੀ ਤਾਂ ਸੰਸਾਰ ਬਿਨ ਸਿਮਰਨ ਜੋ ਜੀਵਨ ਬਲਣਾ, ਬਿਨਾਂ ਨਾਮ ਦੇ ਜ਼ਿੰਦਗੀ ਇਸ ਤਰ੍ਹਾਂ ਲੰਘ ਰਹੀ ਏ ਜਿਵੇਂ ਜ਼ਿੰਦਗੀ ਮੱਚ ਰਹੀ ਹੋ। ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੇ ਬਹੁਤ ਬੇਕਾਰ, ਜੈ ਤਰ ਬਾਣੀ ਵਿਸਰ ਜਾਏ, ਜੋ ਪੱਕਾ ਰੋਗੀ ਵਿਰਲਾਏ, ਇਸ ਤਰ੍ਹਾਂ ਦਾ ਜ਼ਿੰਦਗੀ ਤਪ ਤੇ ਸੜ ਰਹੀ। ਬਿਨ ਸਿਮਰਨ ਜੋ ਜੀਵਨ ਬਲਣਾ, ਮਹਾਰਾਜ ਪੰਚਮ ਪਾਤਸ਼ਾਹ ਕਹਿੰਦੇ ਨੇ ਸਰਪ ਜੈਸੇ ਯਾਰ ਜਾਰੀ, ਕਹਿੰਦੇ ਨੇ ਨਾਗ ਦੀ ਬੜੀ ਲੰਮੀ ਉਮਰ, ਸੱਪ ਦੀ ਬੜੀ ਲੰਮੀ ਉਮਰ ਹੁੰਦੀ, ਪਰ ਹੁੰਦਾ ਕੀ ਏ, ਪੁੜਪੜੀਆਂ ਵਿਚ ਜ਼ਹਿਰ ਲੈ ਕੇ, ਨਾਗ ਦੀਆਂ ਪੁੜਪੜੀਆਂ ਚ ਜ਼ਹਿਰ, ਜਿਸ ਵੇਲੇ ਵੀ ਕਿਸੇ ਚੀਜ਼ ਨੂੰ ਮੂੰਹ ਮਾਰਦਾ ਹੈ ਉਹ ਜ਼ਹਿਰ ਦੰਦਾਂ ਦੇ ਵਿਚੋਂ ਦੀ ਉਹ ਹਰ ਚੀਜ਼ ਖਾਧੀ ਜਾਣ ਵਾਲੀ ਚੀਜ਼ ਇੰਜੈਕਟ ਹੋ ਜਾਂਦੀ, ਜ਼ਹਿਰੀਲੀ ਹੋ ਕੇ ਉਹ ਚੀਜ਼ ਪੇਟ ਚ ਜਾਂਦੀ, ਆਪਣੀ ਉਹਦੀ ਜ਼ਹਿਰ ਆਪਣੇ ਪੇਟ ਚ ਘੁਲ ਜਾਂਦੀ, ਉਹ ਖਾਣੇ ਨੂੰ ਹਜ਼ਮ ਕਰਦਾ ਹੋਇਆ, ਜੋ ਕੁਝ ਉਹ ਖਾਂਦਾ ਉਹਨੂੰ ਹਜ਼ਮ ਕਰਦਾ ਹੋਇਆ ਨਾਲ ਹੀ ਤਪਦਾ ਤੇ ਸੜਦਾ ਫਿਰਦਾ, ਠੰਡੀਆਂ ਥਾਵਾਂ ਤੇ ਸਿਰ ਰੱਖ ਰੱਖ ਕੇ, ਛੱਪੜਾਂ ਦੇ ਕੰਢਿਆਂ ਤੇ, ਤਲਾਵਾਂ ਦੇ ਕੰਢਿਆਂ ਤੇ, ਠੰਡੀਆਂ ਥਾਵਾਂ ਤੇ ਜਿਸ ਵੇਲੇ ਉਹ ਅੱਗ ਬਹੁਤੀ ਵੱਧ ਜਾਂਦੀ ਹੈ ਚੰਦਨ ਨਾਲ ਲਿਪਟ ਕੇ ਜਾ ਕੇ ਬਹਿ ਜਾਂਦਾ, ਚੰਦਨ ਦੇ ਰੁੱਖ ਨੂੰ ਲਿਪਟ ਜਾਂਦਾ ਹੈ, ਕਿਉਂਕਿ ਚੰਦਨ ਦੇ ਰੁੱਖ ਚ ਕੁਦਰਤੀ ਠੰਡਕ ਹੈ, ਉਹਦੀ ਖੁਸ਼ਬੂ ਚ ਇੱਕ ਠੰਡਕ ਹੈ। ਅਤੇ ਬ੍ਰਾਹਮਣ ਲੋਕ 12-12 ਤਿਲਕ ਕਰਦੇ ਨੇ ਸਰੀਰ ਤੇ, ਮੱਥੇ ਤੇ ਵੀ, ਡੌਲਿਆਂ ਤੇ ਵੀ, ਛਾਤੀ ਤੇ ਵੀ, ਪੇਟ ਤੇ ਵੀ 12-12 ਤਿਲਕ ਕਰਦੇ ਨੇ ਤਾਂ ਕਿ ਸਾਰੇ ਸਰੀਰ ਨੂੰ ਠੰਡ ਰਹੇ, ਠੰਡਕ ਪਹੁੰਚੇ। ਹਾਲਾਂ ਇਸ ਤਰ੍ਹਾਂ ਠੰਡਕ ਕਿਸੇ ਨੂੰ ਮਿਲੀ ਹੈ ਕਦੇ? ਉਹ ਤਾਂ ਮਹਾਰਾਜ ਕਹਿੰਦੇ ਨੇ ਚੰਦਨ ਚੰਦ ਨਾ ਸ਼ਰਦ ਰੁੱਤ, ਮੂਲ ਨਾ ਮਿੱਟੀ ਘਾਮ, ਇਹ ਅੱਜ ਕਦੇ ਬੁਝਣੀ ਇਸ ਤਰ੍ਹਾਂ।

ਉਹ ਚੰਦਰਮਾ ਦੀ ਰੋਸ਼ਨੀ ਛਾਵੇਂ ਵੀ ਬੜੇ ਲੋਕ ਤਪਦੇ ਸੜਦੇ ਪੈ ਰਹਿੰਦੇ। ਸਰਦੀ ਦੀ ਰੁੱਤ ਬੰਦਾ ਕਵੇ ਕਿ ਗਰਮੀ ਜਿਹੜੀ ਹੈ ਬੜਾ ਪਰੇਸ਼ਾਨ ਕਰਦੀ ਹੈ, ਸਰਦੀ ਦੀ ਰੁੱਤ ਠੀਕ ਹੈ, ਉਹ ਜਿਹੜੇ ਪਹਾੜਾਂ ਤੇ ਪਰਬਤਾਂ ਵਿੱਚ ਰਹਿੰਦੇ ਨੇ, ਬਰਫਾਂ ਚ ਰਹਿੰਦੇ ਨੇ, ਕੀ ਵਾਕਈ ਬੜੇ ਸੁਖੀ ਨੇ? ਸ਼ਾਇਦ ਸਾਡੇ ਤੁਹਾਡੇ ਨਾਲ ਹੋ ਸਕਦਾ ਜ਼ਿਆਦਾ ਵੀ ਦੁਖੀ ਹੋਣ। ਬੰਦਾ ਤਾਂ ਦੁਖੀ ਹੈ, ਮਹਾਰਾਜ ਕਹਿੰਦੇ ਸੀਤਲ ਜੀਵੈ ਨਾਨਕਾ ਜਪੰਦਲੋ ਹਰਨਾ, ਤੇਰੀ ਤਪਸ਼ ਦਾ ਕਾਰਨ ਇਹ ਹੈ ਕਿ ਤੂੰ ਰੱਬ ਤੋਂ ਟੁੱਟਾ। ਮਹਾਰਾਜ ਕਹਿੰਦੇ ਨੇ ਇਹ ਕਾਰਨ ਕੀ ਵਰਤਿਆ? ਹੋਈ ਗਲਤੀ ਤੇਰੇ ਕੋਲ, ਬੁਰੇ ਕੰਮ ਕੋ ਊਠ ਖਲੋਇਆ, ਜਿਸ ਵੇਲੇ ਉੱਠਣਾ ਚਾਹੀਦਾ ਸੀ ਉਸ ਵੇਲੇ ਨਾਮ ਕੀ ਵੇਲਾ ਪੈ ਪੈ ਸੋਇਆ, ਉੱਠੇ ਕੰਮਾਂ ਨੂੰ ਤਾਂ ਉੱਠ ਕੇ ਤੁਰ ਪਿਆ, ਚੰਗੇ ਕੰਮਾਂ ਵੇਲੇ ਸੁੱਤਾ ਰਿਹਾ। ਅਵਸਰ ਆਪਣਾ ਬੁਝੇ ਨਾ ਇਹ ਆਣਾ, ਤੇ ਸਿਆਣਾ ਕਿਸ ਤਰ੍ਹਾਂ ਕਹੀਏ, ਅਣਜਾਣ ਬੜਾ ਮੂਰਖ ਕਹਿਣਾ ਪਏਗਾ। ਮਾਇਆ ਮੋਹ ਰੰਗ ਲਪਟਾਨਾ, ਲੋਭ ਲਹਿਰ ਕੋ ਬਿਗ ਸਫੂਲ ਬੈਠਾ, ਲੋਭ ਨੂੰ ਲੈ ਕੇ ਤਾਂ ਤੁਰੇ ਹੈ, ਲਾਲਚ ਨੂੰ ਲੈ ਕੇ ਤਾਂ ਤੁਰੇ ਹੈ, ਪਰ ਜਿੱਥੇ ਆ ਕੇ ਸਤਸੰਗਤ ਦਾ ਸਵਾਲ ਹੋਇਆ ਕਹਿੰਦਾ ਕੀ ਲੈਣਾ, ਧਿਆਨ ਦੇਣਾ ਭਗਤੀ ਦੇ ਮਾਰਗ ਤੇ ਜਿਹੜਾ ਬੰਦਾ ਇਹ ਸੋਚੇ ਨਾ ਕੀ ਲੈਣਾ, ਉਹ ਨਿਕੋਰ ਹੀ ਨਹੀਂ ਸਕਦਾ, ਉਹ ਇਧਰ ਆ ਕਦਮ ਹੀ ਨਹੀਂ ਆ ਸਕਦਾ। ਇੱਥੇ ਤਾਂ ਸਵਾਲ ਹੈ ਕੀ ਦੇਣਾ, ਕਿੰਨੀ ਕੁ ਖੇਚਲ ਕਰਨੀ, ਕਿੰਨਾ ਕੁ ਉਦਮ ਕਰਨਾ, ਕਿੰਨੀ ਕੁ ਘਾਲ ਕਰਨੀ, ਕਿੰਨਾ ਕੁ ਬੰਧਨ ਚ ਪੈਣਾ, ਜੇ ਬੰਧਨ ਚ ਨਹੀਂ ਪੈ ਸਕਦਾ, ਮੱਥਾ ਨਹੀਂ ਟੇਕ ਸਕਦਾ, ਨਿਉ ਨਹੀਂ ਸਕਦਾ, ਬਚ ਕੇ ਬੈਠ ਨਹੀਂ ਸਕਦਾ, ਗੁਰਬਾਣੀ ਦਾ ਅਧਿਐਨ ਨਹੀਂ ਕਰ ਸਕਦਾ, ਗੁਰਬਾਣੀ ਨੂੰ ਸਮਝਣ ਦਾ ਤੇਰੇ ਕੋਲ ਉਦਮ ਨਹੀਂ ਹੈ, ਤੇ ਫਿਰ ਨਹੀਂ ਗੱਲ ਬਣਨੀ, ਫਿਰ ਇਹ ਭਗਤੀ ਵਾਲੇ ਪਾਸੇ ਸਮਝ ਕੋਈ ਕਦਮ ਨਹੀਂ ਉਠਾਇਆ ਜਾ ਸਕਦਾ, ਇਹ ਤਾਂ ਔਖੇ ਹੋਣ ਵਾਲੇ ਦਾ ਕੰਮ ਹੈ। ਅੰਤਰੀ ਤੁਕ ਰਹਾਉ ਦੀ ਤੁਕ ਵਿਚ, ਦੂਜੀ ਤੁਕ ਵਿਚ ਮਾਰੇ ਸੱਚੇ ਪਾਤਸ਼ਾਹ ਕਹਿੰਦੇ ਨੇ, ਤੋ ਕਿਛ ਪਾਈਏ ਜੇ ਹੋਈਏ ਰੀਣਾ, ਜਿਸ ਬੁਝਾਏ ਤਿਸ ਨਾਮ ਲੈਣਾ। ਸਾਹਿਬ ਦੀ ਰਹਿਮਤ ਹੋਵੇ ਜਿਨ੍ਹਾਂ ਨੂੰ ਨਾਮ ਪ੍ਰਾਪਤ ਹੁੰਦਾ ਹੈ, ਪਰ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ ਜੇ ਕੋਈ ਮਿੱਟੀ ਹੋਣਾ ਜਾਣਦਾ ਹੋਵੇ, ਜੇ ਕੋਈ ਰੇਨ ਹੋਣਾ ਜਾਣਦਾ ਹੋਵੇ, ਜੇ ਬੰਦਾ ਕਵੇ ਬਸ ਬੈਠਿਆ ਬਿਠਾਇਆ ਸੁੱਖ ਆ ਜਾਵੇ ਤੇ ਕੋਈ ਨਹੀਂ ਆਉਣਾ, ਜੇ ਬੰਦਾ ਕਵੇ, ਉਹ ਜਿਹੜੀ ਗੱਲ ਆਪਾਂ ਰੋਜ਼ ਨਿੱਤ ਪੜ੍ਹਦੇ ਹਾਂ ਤੇ ਬਹਾਨੇਬਾਜ਼ੀ ਵਿੱਚ ਕਈ ਵਾਰੀ ਇਹ ਵੀ ਕਹਿ ਦਿੰਦੇ ਹਾਂ, ਖਾਓ ਪੀਓ ਮੌਜਾਂ ਕਰੋ, ਮਹਾਰਾਜ ਕਹਿੰਦੇ ਨੇ ਹੱਸਦੇ ਹਾਂ ਖੇਲਦੇ ਹਾਂ ਪਹਿਨਦੇ ਹਾਂ ਖਵਦੇ ਹਾਂ, ਵਿੱਚ ਹੋਵੇ ਮੁਕਤ। ਬਹੁਤ ਹੁਜਤਬਾਜ਼ਾਂ ਨੇ ਇਹ ਗੱਲ ਵੀ ਕਹੀ, ਕਹਿੰਦੇ ਜੀ ਮਹਾਰਾਜ ਕਹਿੰਦੇ ਨੇ ਖਾਓ ਪੀਓ ਹੱਸੋ ਖੇਡੋ ਆਪੇ ਮੁਕਤੀ ਹੋ ਜਾਏ, ਲੇਕਿਨ ਉਹ ਪਹਿਲੀ ਤੁਕ ਕਿੰਨੇ ਪੜ੍ਹਨੀ, ਮੂਲ ਕਿੰਨੇ ਪੜ੍ਹਨਾ? ਮਹਾਰਾਜ ਕਹਿੰਦੇ ਨੇ ਨਾਨਕ ਸਤਿਗੁਰ ਭੇਟੇ, ਗੁਰੂ ਨਾਲ ਗੱਲ ਗੁਰੂ ਨਾਲ ਸਾਂਝ ਹੋਵੇ ਤੇ ਨਾਲੇ ਫਿਰ ਗੁਰੂ ਦੇ ਅਨਸਾਰੀ ਹੋ ਕੇ ਪੂਰੀ ਹੋਵੇ ਜੁਗਤ, ਤੇ ਹੁਣ ਗੁਰੂ ਦੇ ਨਾਲ ਸਾਂਝ ਪਾ ਕੇ ਗੁਰੂ ਦੀ ਗੱਲ ਸੁਣ ਕੇ ਪੂਰੀ ਜੁਗਤ ਕੀ ਹੋਵੇਗੀ? ਅੰਮ੍ਰਿਤ ਵੇਲੇ ਜਾਗਣਾ, ਇਸ਼ਨਾਨ ਕਰਨਾ, ਚੌਕੜਾ ਮਾਰ ਕੇ ਨਾਮ ਜਪਣਾ, ਨਿਤਨੇਮ ਕਰਨਾ, ਸਤਸੰਗਤ ਵਿੱਚ ਆਉਣਾ, ਜੋ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਗੁਰਸਿੱਖੀ ਦੀਆਂ ਨਿਸ਼ਾਨੀਆਂ ਲਿਖੀਆਂ, ਜੋ ਸਾਹਿਬਾਂ ਨੇ ਸਾਹਿਬ ਗੁਰੂ ਰਾਮਦਾਸ ਸਾਹਿਬ ਨੇ ਪਾਵਨ ਬਾਣੀ ਗੁਰ ਸਤਿਗੁਰ ਕਾ ਜੋ ਸਿੱਖ ਆਖਾਏ ਸੋ ਭਲਕੇ ਉਠਾ, ਉਹ ਜੇ ਤਾਂ ਉਹ ਜੁਗਤ ਧਾਰਨ ਕਰ ਲਈ ਤੇ ਫਿਰ ਤਾਂ ਤੇਰੀ ਹੱਸਦੇ ਆ ਖੇਲਦੇ ਆ ਪਹਿਨਦੇ ਆ ਖਾਵਦੇ ਆ ਵਿੱਚੇ ਹੋਵੇ ਮੁਕਤ, ਨਹੀਂ ਤਾਂ ਕਿਵੇਂ ਹੋ ਜਾਵੇ? ਹੱਸਣ ਖੇਡਣ ਨੂੰ ਤਾਂ ਜੀ ਕਰਦਾ, ਗੁਰੂ ਕੀ ਜੁਗਤ ਤੋਂ ਭੱਜੇਗਾ ਤੇ ਗੱਲ ਕਿਵੇਂ ਬਣੇਗੀ? ਮਹਾਰਾਜ ਕਹਿੰਦੇ ਨੇ ਤਿਨਕਾ ਖਾਧਾ ਪਹਿਦਾ ਮਾਇਆ ਸਭ ਵਿੱਤ ਹੈ ਜੋ ਨਾਮ ਹਰ ਰਾਜਾ, ਉਹਨਾਂ ਦਾ ਖਾਣਾ ਪੀਣਾ ਪਹਿਨਣਾ ਹੱਸਣਾ ਖੇਡਣਾ ਸਾਰਾ ਕੁਝ ਪਵਿੱਤਰ ਹੈ, ਜਿਹੜੇ ਨਾਲ ਨਾਲ ਵਾਹਿਗੁਰੂ ਦੇ ਨਾਮ ਨਾਲ ਰੱਤੇ ਲੋਕ ਨਾਮ ਜਪਣ ਵਾਲੇ ਲੋਕਾਂ ਦਾ ਇਹ ਸਾਰਾ ਕੁਝ ਸਫਲ ਹੈ, ਪਰ ਜਿਹੜੇ ਟੁੱਟੇ ਹੋਏ ਨੇ ਤੇਲੇ ਪਾਸੇ ਉਹ ਮਹਾਰਾਜ ਕਹਿੰਦੇ ਨੇ ਖਾਣਾ ਪੀਣਾ ਹੱਸਣਾ ਬਾਦ ਜਬ ਲਗ ਹਿਰਦੇ ਨਾ ਆਵੇ ਯਾਦ, ਜੇ ਵਾਹਿਗੁਰੂ ਚੇਤੇ ਨਹੀਂ ਤੇ ਸਾਰਾ ਕੁਝ ਜਿਹੜਾ ਬੇਕਾਰ ਹੋ ਜਾਏਗਾ, ਬੋਝ ਬਣ ਜਾਏਗਾ, ਪਰ ਇਹਦੀ ਇੱਕ ਜ਼ਿੰਮੇਵਾਰੀ ਹੈ ਸਾਡੇ ਤੇ, ਅਸੀਂ ਜੋ ਕੁਝ ਖਾਂਦੇ ਪੀਂਦੇ ਪਹਿਨਦੇ ਪਏ ਹਾਂ ਇਹ ਸਫਲਾ ਕਰਦੇ ਹਾਂ ਕਿ ਨਹੀਂ? ਗੁਰੂ ਕੀ ਦਾਤ ਹੈ ਜੀਵਨ, ਪ੍ਰਭੂ ਦੀ ਦਾਤ ਹੈ ਜੀਵਨ, ਸਫਲਾ ਕਰ ਰਹੇ ਹਾਂ ਕਿ ਜੀਵਨ ਦੇ ਸਵਾਸਾਂ ਦੀ ਪੂੰਜੀ ਲੁੱਟ ਰਹੀ? ਕਿਤੇ ਸੱਪ ਦੀ ਤਪਦੀ ਸੜਦੀ ਆਰਜਾਂ ਵਾਂਗੂ ਅਸੀਂ ਜੀਵਨ ਦਾ ਬੋਝ ਤਾਂ ਨਹੀਂ ਧੋ ਰਹੇ? ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਆਰ ਜਾਰੀ, ਨਵ ਖੰਡਨ ਕੋ ਰਾਜ ਕਮਾਵੇ ਅੰਤ ਚਲੇ ਗੋ ਹਾਰੀ, ਇਸ ਤਰ੍ਹਾਂ ਹਾਰ ਕੇ ਤਾਂ ਨਾ ਤੁਰ ਜਾਣਾ ਹੋਵੇਗਾ। ਮਹਾਰਾਜ ਕਹਿੰਦੇ ਨੇ ਨਹੀਂ, ਕੁਝ ਹੋਣਾ ਹੈ, ਕੁਝ ਰੇਨ ਹੋਣਾ ਹੈ, ਕੁਝ ਪਾਉਣਾ ਹੈ, ਕੁਝ ਲੱਭਣਾ ਹੈ ਤੇ ਕੁਝ ਕਰਕੇ ਲੱਭਣਾ, ਉਸ ਤਰ੍ਹਾਂ ਨਹੀਂ ਜਿਸ ਤਰ੍ਹਾਂ ਸੰਸਾਰ ਦੇ ਆਮ ਲੋਕ ਕਰ ਰਹੇ ਨੇ। ਕਛੂ ਨਾ ਸਮਝੇ ਕਬੂ ਨਾ ਸਮਝੇ ਅਗਿਆਨ ਗਵਾਰਾ, ਬੌਰ ਬੌਰ ਲੱਭਦੇ ਜੰਜਾਰਾ, ਜੰਜਾਲਾ ਵਿੱਚ ਜਾਣ ਜਾਣ ਕੇ ਪੈਰ ਪਾਉਂਦਾ, ਤਿੱਖੇ ਨਾਦ ਕਰਨ ਸੁਣ ਪੀਨਾ, ਹਰਜਾ ਸੁਣਤ ਆਲਸ ਮਨ ਕੀਨਾ। ਬਾਗਾਂ ਵਾਲੇ ਨੇ ਜਿਨ੍ਹਾਂ ਨੂੰ ਬਾਣੀ ਮਿੱਠੀ ਲੱਗਦੀ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਸਿੱਖ ਬੈਠੇ ਨੇ, ਇੱਕ ਪ੍ਰੇਮੀ ਨੇ ਸਵਾਲ ਕੀਤਾ ਸੀ, ਕਹਿਣ ਲੱਗਾ ਮਹਾਰਾਜ
ਦਿਨ ਚੜਦਾ ਹੈ ਉਹਦੀਆਂ ਕੁਝ ਨਿਸ਼ਾਨੀਆਂ ਨੇ। ਜੀਵ ਜੰਤੂ ਬੋਲਣ ਲੱਗ ਪੈਂਦੇ ਨੇ, ਪਤਾ ਲੱਗਦਾ ਦਿਨ ਜਾਗ ਪਿਆ, ਸੂਰਜ ਚੜਨ ਵਾਲਾ ਹੋ ਗਿਆ, ਦਿਨ ਆ ਰਿਹਾ, ਰਾਤ ਖਤਮ ਹੋ ਗਈ ਹੈ, ਸਮਾਂ ਬਦਲ ਰਿਹਾ। ਮੋਰ ਬੋਲਦੇ ਨੇ ਪਤਾ ਲੱਗਦਾ ਹੈ ਬੱਦਲ ਆ ਗਏ, ਕੋਇਲਾਂ ਬੋਲਦੀਆਂ ਨੇ ਪਤਾ ਲੱਗਦਾ ਹੈ ਸਾਵਣ ਆ ਗਿਆ, ਪਪੀਏ ਬੋਲਦੇ ਨੇ ਪਤਾ ਲੱਗਦਾ ਹੈ ਹਾਰ ਤਪ ਰਹੇ। ਬਾਦਸ਼ਾਹ ਜਿਸ ਵੇਲੇ ਫੁੱਲ ਖਿੜਦੇ ਨੇ, ਭੌਰਿਆਂ ਦੀਆਂ ਗੁਜਾਰਾਂ ਐਲਾਨ ਕਰਦੀਆਂ ਨੇ ਬਹਾਰ ਆ ਗਈ। ਮਹਾਰਾਜ ਪ੍ਰਕਿਰਤੀ ਜਾਗਦੀ, ਸੰਸਾਰ ਤਬਦੀਲੀਆਂ ਵਾਪਰਦੀਆਂ ਨੇ ਤੇ ਪਤਾ ਲੱਗਦਾ ਉਹਦਾ ਐਲਾਨ ਹੁੰਦਾ ਤੇ ਸਿੱਖ ਵਿਚ ਬੰਦੇ ਵਿਚ ਪ੍ਰਕਿਰਤੀ ਪ੍ਰਵਿਰਤੀ ਆਵੇ, ਇਹਦੇ ਅੰਦਰ ਕੋਈ ਤਬਦੀਲੀ ਆਵੇ, ਇਹਦੇ ਅੰਦਰ ਕੋਈ ਕ੍ਰਾਂਤੀ ਜਾਗੇ, ਮਨੁੱਖ ਦੇ ਅੰਦਰ ਕੋਈ ਹੋਸ਼ਮੰਦੀ ਆਵੇ, ਇਹਦੀ ਵੀ ਕੋਈ ਨਿਸ਼ਾਨੀ ਹੈ, ਬੰਦੇ ਦਾ ਪਤਾ ਲੱਗ ਸਕਦਾ। ਮਨੁੱਖ ਦੇ ਮਨ ਵਿਚ ਕੋਈ ਜਾਗਰਤ ਆਵੇ, ਇਹਦੀ ਵੀ ਕੋਈ ਨਿਸ਼ਾਨੀ ਹੈ। ਤੇ ਮਹਾਰਾਜ ਪੰਚਮ ਪਾਤਸ਼ਾਹ ਕਹਿੰਦੇ ਨੇ, ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਮਹਾਰਾਜ ਪੰਚਮ ਪਾਤਸ਼ਾਹ ਕਹਿੰਦੇ ਨੇ, ਸਿੱਖੋ ਬੜੀ ਸਧਾਰਨ ਜੀ ਗੱਲ ਹੈ, ਮ੍ਰਿਦ ਲਾ ਗਏ ਮਨ ਗੁਰ ਕੀ ਬਾਣੀ, ਮਨ ਜਾਗਣ ਕੀ ਹੈ ਨਿਸ਼ਾਨ। ਜਿਸ ਦਿਨ ਤੁਹਾਡੇ ਮਨ ਨੂੰ ਗੁਰੂ ਕੀ ਬਾਣੀ ਮਿੱਠੀ ਲੱਗਣ ਲੱਗ ਪਵੇ, ਸਮਝ ਲੈਣਾ ਮਰ ਜਾ। ਜਿਵੇਂ ਸਾਰੇ ਕੁਝ ਦੀ ਤਬਦੀਲੀਆਂ ਚ ਅਸੀਂ ਕੁਝ ਨਾ ਕੁਝ ਸੰਕੇਤ ਲੱਭਣੇ ਆ, ਕੁਝ ਨਾ ਕੁਝ ਇਸ਼ਾਰੇ ਲੱਭ ਲੈਣੇ ਆ, ਕੋਈ ਇਸ਼ਾਰਾ ਹੋ ਗਿਆ ਪਤਾ ਲੱਗਿਆ ਕੋਈ ਤਬਦੀਲੀ ਆ। ਇਸ ਤਰ੍ਹਾਂ ਮਨ ਜਾਗਣ ਦੀ ਇਹ ਨਿਸ਼ਾਨੀ ਕਿ ਬਾਣੀ ਮਿੱਠੀ ਲੱਗੇ, ਕੀਰਤਨ ਮਿੱਠਾ ਲੱਗੇ, ਤੇ ਜੇ ਇੱਥੇ ਆ ਕੇ ਮਨ ਨਾ ਲੱਗੇ ਸਮਝ ਲੈਣਾ ਮਨ ਵਿਚ ਕਠੋਰਤਾ ਹੈ। ਔਰ ਮਹਾਰਾਜ ਕਹਿੰਦੇ ਨੇ, ਜਿਨਕੇ ਚਿੱਤ ਕਠੋਰ ਹੈ ਸੇ ਬਹੇ ਨਾ ਸਤਿਗੁਰ ਪਾਸ, ਅਮਲ ਤਾਂ ਆਉਂਦੇ ਹੀ ਨਹੀਂ, ਫੁਰਸਤ ਹੀ ਨਹੀਂ, ਕਹਿੰਦੇ ਨੇ ਵਕਤ ਨਹੀਂ ਮਿਲਦਾ। ਹਾਲਾਂਕਿ ਵਕਤ ਬੜਾ ਹੈ, ਖਿਮਾ ਕਰਨਾ ਯੁੱਗ ਕਿਹੜਾ ਸੀ, ਬਜ਼ੁਰਗਾਂ ਨੇ ਵੇਖਿਆ ਜਦੋਂ ਗੱਡੀਆਂ ਤੇ ਸਫ਼ਰ ਕਰਦੇ ਸੀ, ਅੱਜ ਹਵਾਈ ਜਹਾਜ਼ਾਂ ਦੇ ਸਫ਼ਰ, ਉਦੋਂ ਹੱਥੀ ਕੰਮ ਹੁੰਦੇ ਸੀ, ਅੱਜ ਮਸ਼ੀਨਾਂ ਨਾਲ ਕੰਮ ਹੁੰਦੇ, ਮਹੀਨਿਆਂ ਦੇ ਕੰਮ ਘੰਟਿਆਂ ਤੇ ਆ ਗਏ। ਆ ਬੀਬੀਆਂ ਕੱਪੜੇ ਸੀਨ ਬਹਿੰਦੀਆਂ ਸਨ, ਮਹੀਨਾ ਮਹੀਨਾ ਲਾ ਕੇ ਤੇ ਇੱਕ ਤ੍ਰਿਓਰ ਬਣਦਾ ਸੀ, ਆ ਦੋ ਤਿੰਨ ਕੱਪੜੇ ਸੀਂਦੀਆਂ ਮਹੀਨਾ ਮਹੀਨਾ ਹੱਥ ਦੀਆਂ ਸੂਈਆਂ ਨਾਲ, ਅੱਜ ਸੀਤੇ ਸਤਾਏ ਮਿਲ ਗਏ। ਸਮਾਂ ਤਾਂ ਬੜਾ ਬਚਣਾ ਚਾਹੀਦਾ ਸੀ, ਪੱਕੀਆਂ ਪਕਾਈਆਂ ਰੋਟੀਆਂ, ਪਿਸੇ ਪਿਸਾਏ ਆਟੇ, ਘਰ ਵਿਚ ਪਾਣੀ, ਘਰ ਵਿਚ ਬਾਲਣ, ਹਰ ਇੱਕ ਚੀਜ਼ ਦੀ ਇੰਨੀ ਸਹੂਲਤ, ਬਿਜਲੀ ਦੇ ਬਟਨਾਂ ਨੇ ਸਾਰੇ ਕੰਮਾਂ ਨੂੰ ਕਿਤਨਾ ਆਸਾਨ ਕਰ ਦਿੱਤਾ, ਤੇ ਬੰਦਿਆ ਤੇਰਾ ਵਕਤ ਕਿਧਰ ਗਿਆ, ਤੇਰਾ ਸਮਾਂ ਕਿਧਰ ਗਿਆ? ਤੂੰ ਇਹ ਨਹੀਂ ਕਹਿ ਸਕਦਾ ਮੇਰੇ ਕੋਲ ਸਮਾਂ ਨਹੀਂ, ਇਹ ਕਹਿ ਲੈ ਕਿ ਤੇਰੇ ਕੋਲ ਹੋਸ਼ ਨਹੀਂ, ਸਮਾਂ ਸਮਾਂ ਇਹ ਤਾਂ ਕਹਿ ਸਕਦੇ ਆ, ਇਹ ਨਾ ਕਹੀ ਮੇਰੇ ਕੋਲ ਸਮਾਂ ਨਹੀਂ, ਇਹ ਗਲਤ ਬਹਾਨਾ ਹੋਵੇਗਾ ਕਿਸੇ ਮੰਨਣਾ। ਨੀਅਤ ਨਾ ਹੋਵੇਗੀ, ਜਿਨ੍ਹਾਂ ਦੀ ਨੀਅਤ ਹੋਵੇਗੀ ਨਾ, ਉਹਨਾਂ ਨੂੰ ਗੁਰੂ ਕੀ ਬਾਣੀ ਮਿੱਠੀ ਲੱਗੇਗੀ, ਤਾਂ ਆ ਕੇ ਆਉਣਗੇ ਤੇ ਸੁਣਨਗੇ, ਤੇ ਜਦੋਂ ਗੁਰੂ ਕੇ ਚਰਨਾਂ ਵਿਚ ਮਨ ਟਿਕ ਜਾਵੇ, ਸਮਝ ਲੈਣਾ ਮਨ ਵਿਚ ਕੋਈ ਜਾਗਰਤੀ ਕੋਈ ਤਬਦੀਲੀ ਆ ਰਹੀ, ਤੇ ਜਿਨ੍ਹਾਂ ਨੂੰ ਨਹੀਂ ਪਈ ਆਉਂਦੀ, ਮਹਾਰਾਜ ਕਹਿੰਦੇ ਨੇ, ਜਿਨ ਕੇ ਚਿੱਤ ਕਠੋਰ ਹੈ ਸੇ ਬਹੇ ਨਾ ਸਤਿਗੁਰ ਪਾਸ, ਉਹ ਗੁਰੂ ਕੇ ਨੇੜੇ ਬੈਠਾ ਹੀ ਨਹੀਂ ਜਾਂਦਾ ਉਹਨਾਂ ਕੋਲ, ਤੇ ਜੇ ਕਦੇ ਫਸ ਜਾਣ ਆ ਜਾਣ, ਫਸੇ ਹੀ ਕਹਿਣਾ ਚਾਹੀਦਾ, ਜੇ ਆ ਜਾਣ ਤੇ ਫਿਰ ਉਹ ਪਾਸੇ ਮਾਰ ਦੇ ਵਕਤ ਕੱਢਦੇ ਨੇ, ਓਏ ਵਲ ਛਲ ਕਰ ਝੱਤ ਕੱਢਦੇ, ਫਿਰ ਜਾਏ ਪੈਣ ਕੁੜ, ਕਿਉਂਕਿ ਉੱਥੇ ਸੱਚ ਵਰਤਦਾ ਕੁੜਿਆਰਾ ਚਿੱਤ ਉਦਾਸ, ਓਏ ਵਲ ਛਲ ਕਰ ਝੱਤ ਕੱਢਦੇ, ਫਿਰ ਜਾਏ ਬਹਿਣ ਕੁੜਿਆਰਾ ਪਾਸ, ਵਿਚ ਸੱਜੇ ਕੂੜ ਨਾ ਕੱਢੀ ਮਨ ਵੇਖੋ ਕਰ ਨਿਰਦਾਸ। ਤੇ ਜੇ ਮਨ ਨਾ ਲੱਗੇ ਬਾਣੀ ਵਿਚ, ਸਮਝ ਲੈਣਾ ਮਨ ਕਠੋਰ ਹੈ, ਇਹਨੂੰ ਨਰਮ ਕਰਨਾ ਹੈ, ਇਹਨੂੰ ਕਿਸੇ ਤਰੀਕੇ ਨਾਲ ਵਲ ਵਲਾ ਕੇ ਲਿਆਉਣਾ ਗੁਰੂ ਕੀ ਬਾਣੀ ਵਿਚ। ਪਿੱਛੇ ਨਾਦ ਕਰਨ ਸੁਣ ਪੀਨਾ, ਹਰ ਜਾ ਸੁਣਤ ਆਲਸ ਮਨ ਕੀਨਾ, ਦਿਸ਼ਟ ਨਾਹੀ ਰੇ ਬੇਖਤ ਅੰਧੇ, ਚੋੜ ਜਾਏ ਝੂਠੇ ਸਭ ਧੰਦੇ, ਅਰਦਾਸ ਕਰੀਏ ਕਹੋ ਨਾਨਕ ਪ੍ਰਭ ਬਖਸ਼ ਕਰੀ ਜਾਏ, ਕਰ ਕਿਰਪਾ ਮੋਏ ਸਾਧ ਸੰਗ ਦੀ ਜਾਏ।

ਹੁਣ ਤੇ ਜਿਹੜੇ ਮੇਰੇ ਅੰਦਰ ਵਸਦੇ ਹੋਏ ਮੇਰੇ ਦੁਸ਼ਮਣ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਇਹ ਜਿਹੜੇ ਵੈਰੀ ਸਨ ਇਹ ਪਾਤਸ਼ਾਹ ਹੁਣ ਤੇ ਉਹ ਵੀ ਮੇਰੇ ਮਿੱਤਰ ਬਣ ਗਏ ਹਨ ਉਹ ਵੀ ਹੁਣ ਮੇਰਾ ਬੁਰਾ ਨਹੀਂ

ਇੰਨੀਆਂ ਬਖਸ਼ਿਸ਼ਾਂ ਕੀਤੀਆਂ ਹਨ, ਇੰਨੀਆਂ ਰਹਿਮਤਾਂ ਕੀਤੀਆਂ ਹਨ ਪਾਤਸ਼ਾਹ, ਹੁਣ ਤੇ ਮੈਂ ਆਨੰਦ ਹੀ ਆਨੰਦ ਵੇਖ ਰਿਹਾ ਹਾਂ। ਚਾਰੇ ਪਾਸੇ ਖੇੜਾ ਹੀ ਖੇੜਾ ਨਜ਼ਰ ਆਉਂਦਾ ਹੈ, ਕਿਉਂਕਿ ਤੇਰੀ ਕਿਰਪਾ ਦ੍ਰਿਸ਼ਟੀ ਹੋ ਗਈ ਹੈ। ਤੇ ਜਦੋਂ ਤੇਰੀ ਕਿਰਪਾ ਦ੍ਰਿਸ਼ਟੀ ਹੋਵੇ, ਸਾਰੇ ਕਾਰਜ ਫਿਰ ਆਪਣੇ ਆਪ ਰਾਸ ਹੁੰਦੇ ਹਨ। ਤੇ ਸਤਿਗੁਰੂ ਤੇਰੀ ਮਿਹਰ ਹੈ, ਤੇਰੀ

ਦੁਨੀਆਂ ਕਿਆ ਵਡਿਆਈਆਂ ਕਿਸੇ ਕਿਤੇ ਨਾ ਆਵੇ ਕਾਮ ਛੋਟੋ ਤੁਨੀ ਪਰਿਤਾ ਜਗ ਤੁਮੇ ਝੂਠੀ ਦੇਖੀ ਪ੍ਰੀਤ

ਇਹ ਅਚਰਜ ਹੈ ਰੀ ਮਨ ਮੂਰਖ ਅਜੂ ਨਹਿ ਸਮਝਤ ਮਨ ਮੂਰਖ ਅਜੂ ਨਹਿ ਸਮਝਤ ਸਿੱਖ ਦੇ ਹਾਰਿਓ ਨੀਤ ਨਾਨਕ ਪਹੁੰਚਲ ਪਾਰ ਪਰੇ।

ਸੀ ਕਿ ਇਸ ਤਰ੍ਹਾਂ ਪਰਮੇਸ਼ਰ ਦਾ ਸਦਾ ਆ ਜਾਵੇਗਾ। ਸਾਹਿਬ ਜੀ ਕਹਿੰਦੇ ਨੇ ਇਨਸਾਨ ਹਰ ਕੰਮ ਮਹੂਰਤ ਦੇਖ ਕੇ ਕਰਦਾ। ਘਰ ਬਣਾਉਣਾ ਹੋਵੇ, ਘਰ ਬਣ ਜਾਵੇ। ਗ੍ਰਹਿ ਪ੍ਰਵੇਸ਼ ਕਰਨਾ ਹੋਵੇ ਜਾਂ ਕੋਈ ਵਿਆਹ ਹੋਵੇ, ਕੋਈ ਵੀ ਖੁਸ਼ੀ ਦਾ ਕੰਮ ਹੋਵੇ ਤਾਂ ਇਨਸਾਨ ਸਾਰਿਆਂ ਤੋਂ ਪਹਿਲਾਂ ਦਿਨ ਦੇਖਦਾ, ਤਾਰੀਖ ਦੇਖਦਾ, ਮਹੀਨਾ ਦੇਖਦਾ, ਸਾਲ ਦੇਖਦਾ, ਮਹੂਰਤ ਦੇਖਦਾ। ਇਹ ਕੰਮ ਇਸ ਮਹੀਨੇ ਇਸ ਤਾਰੀਖ ਨੂੰ ਕਰਨਾ ਹੈ, ਇਸ ਵੇਲੇ ਕਰਨਾ ਹੈ, ਤਾਂ ਕਿ ਸਾਰਿਆਂ ਨੂੰ ਬੁਲਾ ਲਵਾਂ, ਕਿਧਰੇ ਕੋਈ ਨਾਰਾਜ਼ ਨਾ ਹੋ ਜਾਵੇ ਕਿ ਮੈਨੂੰ ਨਹੀਂ ਬੁਲਾਇਆ। ਗੁਰੂ ਸਾਹਿਬ ਜੀ ਕਹਿੰਦੇ ਨੇ ਐ ਇਨਸਾਨ ਤੂੰ ਹਰ ਕੰਮ ਮਹੂਰਤ ਤੇ ਕੀਤਾ, ਦਿਨ ਦੇਖ ਕੇ ਕੀਤਾ, ਸਾਲ ਦੇਖ ਕੇ ਕੀਤਾ, ਪਰ ਮਰਨ ਲੱਗਿਆ ਤੂੰ ਕੋਈ ਮਹੂਰਤ ਨਾ ਦੇਖਿਆ, ਕੋਈ ਤਰੀਕ ਨਾ ਦੇਖੀ, ਇਹ ਨਾ ਸੋਚਿਆ ਇਸ ਦਿਨ ਇਸ ਤਰੀਕ ਨੂੰ ਇਸ ਮਹੀਨੇ ਇਸ ਮਹੂਰਤ ਨੂੰ ਮਰਾਂ, ਸਾਰਿਆਂ ਨੂੰ ਦੱਸਦਿਆਂ ਤਾਂ ਕਿ ਕੋਈ ਨਾਰਾਜ਼ ਨਾ ਹੋ ਜਾਏ ਕਿ ਮੈਨੂੰ ਨਹੀਂ ਬੁਲਾਇਆ। ਸਾਹਿਬ ਜੀ ਕਹਿੰਦੇ ਨੇ ਐ ਇਨਸਾਨ ਹਰ ਕੰਮ ਤੂੰ ਮਹੂਰਤ ਦੇ ਕਰ ਸਕਦਾ, ਪਰ ਜਿਹੜੀ ਮੌਤ ਹੈ ਇਹ ਮਹੂਰਤ ਨਹੀਂ ਦੇਖਣ ਦਿੰਦੀ। ਮਰਨ ਨਾ ਮੂਰਤ ਪੁੱਛਿਆ, ਪੁੱਛੀ ਥਿਤ ਨਾ ਵਾਰ, ਮੌਤ ਨੇ ਨਾ ਦਿਨ ਦੇਖਣ ਦਿੱਤਾ, ਨਾ ਤਰੀਕ ਦੇਖਣ ਦਿੱਤੀ, ਨਾ ਕੋਈ ਮਹੀਨਾ ਦੇਖਣ ਦਿੱਤਾ। ਬਸ ਇੰਨਾ ਹੀ ਪਤਾ ਲੱਗਾ, ਚੰਗਾ ਭਲਾ ਸਾਰੇ ਪਰਿਵਾਰ ਨੂੰ ਮਿਲ ਕੇ ਘਰੋਂ ਤੁਰਿਆ ਕਿ ਮੈਂ ਚੱਲਦਾ, ਆ ਜਾਵਾਂਗਾ ਵਾਪਸ। ਘਰੋਂ ਤੇ ਤੁਰ ਪਿਆ, ਪਰਿਵਾਰ ਨੂੰ ਮਿਲ ਕੇ ਬੜਾ ਖੁਸ਼ ਹੈ, ਪਰ ਕੀ ਪਤਾ ਸੀ ਕਿ ਜਾਂਦਿਆਂ ਜਾਂਦਿਆਂ ਰਸਤੇ ਵਿੱਚ ਹੀ ਪਰਮੇਸ਼ਰ ਦਾ ਹੁਕਮ ਆ ਜਾਣਾ। ਘਰ ਵਾਲੇ ਘਰ ਉਡੀਕਦੇ ਪਏ ਨੇ, ਆ ਜਾਣਗੇ ਸ਼ਾਮ ਨੂੰ, ਮੇਲ ਹੋ ਜਾਏਗਾ, ਪਰ ਕਿਆ ਪਤਾ ਸੀ ਉਸ ਤਾਂ ਵਾਪਸ ਨਹੀਂ ਆਣਾ, ਪਰ ਉਹਦੀ ਮੌਤ ਦਾ ਸੁਨੇਹਾ ਜ਼ਰੂਰ ਆ ਗਿਆ। ਰਸਤੇ ਵਿੱਚ ਜਾਂਦੇ ਹੈ, ਹੁਕਮ ਆ ਗਿਆ ਪਰਮੇਸ਼ਰ ਦਾ, ਆਇਆ ਹੁਕਮ ਪਾਰ ਬ੍ਰਹਮ ਕਾ, ਉਸ ਅੱਲਾ ਉਸ ਪਾਰ ਬ੍ਰਹਮ ਦਾ ਹੁਕਮ ਆ ਗਿਆ

ਹੁਕਮ ਸੀ ਪਰਮੇਸ਼ਰ ਦਾ ਪਰ ਸਾਧ ਸੰਗਤ ਹੁਕਮ ਮੰਨਣਾ ਕੋਈ ਸੌਖਾ ਨਹੀਂ। ਇਹ ਵੀ ਸੱਚ ਹੈ ਇੱਕ ਦਿਨ ਮਰਨਾ ਹੈ, ਪਰ ਇਹ ਵੀ ਤਾਂ ਸੱਚ ਹੈ ਕਿ ਵਿਛੋੜਾ ਸਹਿਣਾ ਬੜਾ ਔਖਾ ਹੈ। ਕਿਸ ਦੁੱਖ ਦਾ ਉਹਨੂੰ ਪਤਾ ਹੈ ਜਿਹਦਾ ਕੋਈ ਮਰੇ, ਕਿਉਂਕਿ ਗੁਰੂ ਸਾਹਿਬਾਂ ਨੇ ਇਸ ਦਰਦ ਨੂੰ ਸਮਝਿਆ। ਅਗਰ ਕਿਸੇ ਔਰਤ ਦਾ ਪਤੀ ਮਰ ਜਾਏ, ਮਾਂ ਦਾ ਪੁੱਤ ਮਰ ਜਾਏ, ਉਸ ਦੁੱਖ ਨੂੰ ਗੁਰਬਾਣੀ ਵਿੱਚ ਸਾਹਿਬ ਜੀ ਬਿਆਨ ਕਰਦੇ ਨੇ, ਉਹ ਮਾਂ ਜਿਹਦਾ ਪੁੱਤਰ ਜਿਹਨੂੰ ਉਹਨੇ ਬੜੇ ਚਾਅ ਨਾਲ ਪਾਲਿਆ, ਕਹਿੰਦੇ ਨੇ ਹਰ ਮਾਂ ਬਾਪ ਦੀ ਇੱਛਾ ਹੁੰਦੀ ਸਾਡਾ ਪੁੱਤਰ ਵੱਡਾ ਹੋਵੇ, ਜਦੋਂ ਅਸੀਂ ਮਰੀਏ ਇਹ ਸਾਨੂੰ ਮੋਢਾ ਦੇਵੇ। ਪਰ ਐਸੇ ਮਾਂ ਬਾਪ ਨੂੰ ਜਦੋਂ ਇਹ ਪਤਾ ਲੱਗੇ ਕਿ ਸਾਡਾ ਪੁੱਤਰ ਮਰ ਗਿਆ ਤੇ ਉਹਨਾਂ ਦਾ ਦੁੱਖ ਕੀ ਹੋ ਸਕਦਾ ਹੈ, ਕਬੀਰ ਸਾਹਿਬ ਜੀ ਬਿਆਨ ਕਰਦੇ ਨੇ। ਦੇਹੁਰੀ ਬੈਠੀ ਮਾਤਾ ਰੋਵੇ,

ਪਰ ਮੈਂ ਕਿਵੇਂ ਸੋਵਾਂ ਹਾਲੀ ਤੇ ਆਸ ਸੀ ਤੇਰੇ ਨਾਲ ਬੜਾ ਜੀਵਨ ਬਿਤਾਉਣਾ ਪਰ ਤੂੰ ਤਾਂ ਵਿੱਚ ਹੀ ਸਾਥ ਛੱਡ ਗਿਆ ਤੂੰ ਨਹੀਂ ਤਾਂ ਸਾਹਿਬ ਜੀ ਕਹਿੰਦੇ ਨੇ ਦੁਨੀਆ ਇੱਕ ਬੀਆਬਾਨ ਜੰਗਲ ਲੱਗਦਾ ਤੇ ਉਹ ਮਾਂ ਜਿਹਦਾ ਪੁੱਤ ਨਾ ਰਵੇ ਉਹਦਾ ਜੀਵਨ ਕੈਸਾ ਕਹਿੰਦੇ ਨੇ ਇੱਕ ਵਾਰੀ ਹਿੰਦੁਸਤਾਨ ਦਾ ਬਾਦਸ਼ਾਹ ਜਿਹਦਾ ਨਾਮ ਅਕਬਰ ਅਕਬਰ ਦੀ ਜਦੋਂ ਮਾਂ ਮਰੀ ਅਕਬਰ ਬੜਾ ਰੋਇਆ ਦਰਬਾਰੀ ਕਹਿਣ ਲੱਗੇ ਬਾਦਸ਼ਾਹ ਤੂੰ ਕਿਉਂ ਰੋਣਾ ਹੈ ਤੂੰ ਹਿੰਦੁਸਤਾਨ ਦਾ ਬਾਦਸ਼ਾਹ ਜਹਾਂ ਪਨਾ ਆਲੀ ਜਾ ਦਿਲੇ ਇਲਾਹੀ ਸ਼ਹਿਨ ਸ਼ਾਹ ਅਨੇਕਾਂ ਨਾਮਾਂ ਨਾਲ ਦੁਨੀਆ ਤੁਹਾਨੂੰ ਯਾਦ ਕਰਦੀ ਸਲਾਮ ਕਰਦੀ ਤੁਸੀਂ ਕਿਉਂ ਰੋਂਦੇ ਅਕਬਰ ਬਾਦਸ਼ਾਹ ਨੇ ਬੜੀ ਕਮਾਲ ਦੀ ਗੱਲ ਕਹੀ ਕਹਿਣ ਲੱਗਾ ਬਾਦਸ਼ਾਹ ਕਹਿਣ ਵਾਲੇ ਸ਼ਹਿਨਸ਼ਾਹ ਕਹਿਣ ਵਾਲੇ

ਕਿ ਵੇ ਅਕਬਰਾ ਕਹਿ ਕੇ ਕੌਣ ਬੁਲਾਏਗੀ ਕਿਉਂ ਜਦ ਮਾਂ ਕਹਿੰਦੀ ਸੀ ਵੇ ਅਕਬਰਾ ਤਾਂ ਮੇਰਾ ਮਨ ਖੁਸ਼ੀ ਨਾਲ ਝੂਮ ਉੱਠਦਾ ਸੀ ਜੋ ਮਾਂ ਦੀ ਝਿੜਕ ਵਿੱਚ ਵੀ ਆਨੰਦ ਹੈ ਉਹ ਦੁਨੀਆਂ ਦੀ ਸਲਾਮਾਂ ਵਿੱਚ ਨਹੀਂ ਕਿਉਂਕਿ ਮਾਂ

ਪੂਰ ਕਰ ਦਿੰਦੀ। ਇਸ ਵਾਸਤੇ ਕਿਹਾ ਕਿ ਮਾਂ ਬਾਪ ਨਿਆਮਤ ਨੇ, ਵਿਛੋੜਾ ਕਿਸੇ ਦਾ ਵੀ ਪਵੇ ਵਿਛੋੜਾ ਸਹਿਣਾ ਬੜਾ ਔਖਾ। ਮਾਂ ਮਰੇ, ਪਿਓ ਮਰੇ, ਪੁੱਤਰ ਮਰੇ, ਪਤਨੀ ਮਰੇ ਚਾਹੇ ਪਤੀ ਮਰੇ, ਪਰ ਸਾਹਿਬ ਜੀ ਕਹਿੰਦੇ ਨੇ ਇਹ ਵੀ ਸੱਚ ਹੈ ਮਰਨਾ ਜ਼ਰੂਰ ਹੈ, ਇਹ ਵੀ ਸੱਚ ਹੈ ਕਿ ਦੁੱਖ ਸਹਿਣਾ ਬੜਾ ਔਖਾ ਹੈ। ਇਸੇ ਵਾਸਤੇ ਇਹ ਬਾਣੀ ਦਿੱਤੀ ਹੈ ਕਿ ਪਰਮੇਸ਼ਰ ਦਾ ਸਿਮਰਨ ਕਰੋ, ਦੁਨੀਆਂ ਨੂੰ ਨਾਸ਼ਵਾਨ ਸਮਝੋ ਤਾਂ ਕਿ ਇਸ ਦੁੱਖ ਨੂੰ ਤੁਸੀਂ ਸਹਿ ਸਕੋ, ਇਹ ਸਮਝ ਸਕੋ

ਸਾਡਾ ਵੀ ਹੁਣ ਆਖਰੀ ਸਮਾਂ ਆ ਗਿਆ ਹੈ ਜੋਤੀ ਜੋਤ ਸਮਾਣ ਦਾ ਸਮਾਂ ਪਰ ਸਾਡੀ ਇੱਛਾ ਗੋਇੰਦਵਾਲ ਸਾਹਿਬ ਜਾ ਕੇ ਅਸੀਂ ਆਪਣਾ ਸਰੀਰ ਤਿਆਗੀਏ ਇਹ ਸੁਣਦੇ ਸਾਰ ਸਾਰੀਆਂ ਸੰਗਤਾਂ ਵੈਰਾਗ ਚ ਆ ਗਈਆਂ ਕਿ ਪਿਆਰੇ ਗੁਰੂ ਜੋਤੀ ਜੋਤ ਸਮਾ ਜਾਣਗੇ ਅਸੀਂ ਕਿਸ ਤਰ੍ਹਾਂ ਜੀਵਾਂਗੇ ਸਾਰੀ ਸੰਗਤ ਪਰਿਵਾਰ ਇਕੱਠੇ ਹੋ ਗਏ ਗੁਰੂ ਰਾਮਦਾਸ ਅੰਮ੍ਰਿਤ ਵੇਲੇ ਸੰਗਤਾਂ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਅੰਮ੍ਰਿਤਸਰ ਸਾਹਿਬ ਤੋਂ ਚੱਲੇ ਗੋਇੰਦਵਾਲ ਸਾਹਿਬ ਪਹੁੰਚੇ ਸ਼ਾਮ ਨੂੰ ਜਦੋਂ ਪਹੁੰਚੇ ਹੁਕਮ ਕੀਤਾ ਜਾਓ ਭਾਈ ਇਸ਼ਨਾਨ ਕਰੋ ਆਰਾਮ ਕਰੋ ਅਸਾਂ ਸਵੇਰੇ ਸਰੀਰ ਤਿਆਗਣਾ ਪਰ ਕਿਨੂੰ ਆਰਾਮ ਚੰਗਾ ਲੱਗਦਾ ਕਿਨੂੰ ਨੀਂਦਰ ਆਉਂਦੀ ਅੱਜ ਦੀ ਰਾਤ ਬੀਤ ਗਈ ਅੰਮ੍ਰਿਤ ਵੇਲਾ ਹੋਇਆ ਸਤਿਗੁਰਾਂ ਇਸ਼ਨਾਨ ਕੀਤਾ ਆਪਣੇ ਆਸਣ ਤੇ ਬੈਠ ਗਏ ਨੇ ਚਾਰ ਚੁਫੇਰੇ ਸੰਗਤ ਬੈਠੀ ਹੈ ਹੱਥ ਜੋੜ ਕੇ ਅੱਖਾਂ ਵਿਚ ਅਥਰੂ ਨੇ ਗੁਰੂ ਰਾਮਦਾਸ ਜੀ ਦੇ ਸੁਪਤਨੀ ਮਾਤਾ ਪਾਨੀ ਹੱਥ ਜੋੜ ਕੇ ਕਹਿਣ ਲੱਗੀ ਮੈਨੂੰ ਵੀ ਨਾਲ ਲੈ ਚਲੋ ਤੁਹਾਡੇ ਪਿੱਛੇ ਰਹਿ ਕੇ ਹੁਣ ਮੈਂ ਕੀ ਕਰਨਾ ਹੈ ਗੁਰੂ ਰਾਮਦਾਸ ਜੀ ਕਹਿਣ ਲੱਗੇ ਭਾਈ ਜੀਵਨ ਤੇ ਮੌਤ ਪਰਮੇਸ਼ਰ ਦੇ ਹੱਥ ਹੈ ਜੀਵਨ ਉਹ ਦਿੰਦਾ ਹੈ ਜੀਵਨ ਲੈਂਦਾ ਵੀ ਉਹ ਹੈ ਇਸ ਸਰੀਰ ਨੂੰ ਗਵਾਉਣ ਦਾ ਕਿਸੇ ਨੂੰ ਕੋਈ ਹੁਕਮ ਨਹੀਂ ਉਹਦਾ ਹੱਕ ਨਹੀਂ ਬਣਦਾ ਸਮਾਂ ਸਾਡਾ ਆਇਆ ਅਸਾਂ ਜੋਤੀ ਜੋਤ ਸਮਾਣਾ ਹੈ ਪਰ ਤੁਸਾਂ ਹਾਲੇ ਬੜੇ ਕੰਮ ਕਰਨੇ ਫਿਰ ਪਿਆਰ ਭਰੀ ਇੱਕ ਨਿਗਾਹ ਆਪਣੇ ਸੁਪੁੱਤਰ ਗੁਰੂ ਅਰਜਨ ਸਾਹਿਬ ਵੱਲ ਦੇਖਿਆ ਇੱਕ ਨਿਗਾਹ ਸਾਰੀ ਸੰਗਤ ਵੱਲ ਦੇਖਿਆ ਫਿਰ ਅੱਖਾਂ ਬੰਦ ਕਰ ਲਈਆਂ ਦੇਖਣ ਵਾਲਿਆਂ ਨੂੰ ਇਸ ਤਰ੍ਹਾਂ ਜਾਪਦਾ ਹੁਣੇ ਅੱਖਾਂ ਖੁੱਲਣ ਗਈਆਂ ਹੁਣੇ ਕੁਝ ਕਹਿਣਗੇ ਹੁਣੇ ਬੁੱਲ ਹਿੱਲਣਗੇ ਕੋਈ ਅੰਮ੍ਰਿਤ ਬਚਨ ਸੁਣਾਉਣਗੇ ਪਰ ਸਮਾਂ ਉਹ ਆ ਗਿਆ ਜਿਉਂ ਜਲ ਮੈਂ ਜਲ

ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਜਿੱਥੇ ਸਾਰਿਆਂ ਭਗਤਾਂ ਨੂੰ ਸਨਮਾਨਿਆ ਉੱਥੇ ਨਾਮਦੇਵ ਜੀ ਦਾ ਵੀ ਆਦਰ ਕੀਤਾ। ਨਾਮਦੇਵ ਜੀ ਪਵਿੱਤਰ ਬਾਣੀ ਦੁਆਰਾ ਮਾਲਕ ਦੇ ਚਰਨਾਂ ਚ ਅਰਦਾਸ ਕਰਦੇ ਨੇ, ਕਹਿੰਦੇ ਨੇ ਹੇ ਪ੍ਰਭੂ, ਇਹ ਸੰਸਾਰ ਇੱਕ ਸਮੁੰਦਰ ਹੈ, ਇਹ ਸਮੁੰਦਰ ਵਿੱਚ ਕਹਿੰਦੇ ਨੇ ਜਦੋਂ ਦੇਵਤਿਆਂ ਨੇ ਸਮੁੰਦਰ ਨੂੰ ਰਿੜਕਿਆ ਤੇ 14 ਰਤਨ ਕੱਢੇ। ਸਮੁੰਦਰ ਵਿੱਚ ਬਹੁਤ ਕੀਮਤੀ ਨਾਯਾਬ ਤੋਹਫੇ ਨੇ, ਪਰ ਸਮੁੰਦਰ ਵਿੱਚ ਬੜੇ ਬੜੇ ਭਿਆਨਕ ਜਾਨਵਰ ਵੀ ਬੈਠੇ ਹੋਏ ਨੇ। ਸਤਿਗੁਰੂ ਕਹਿੰਦੇ ਨੇ ਇੱਕ ਸਮੁੰਦਰ ਤਾਂ ਉਹ ਹੈ ਜਿਹਦੇ ਵਿੱਚ ਪਾਣੀ ਦਾ ਕੋਈ ਅਥਾਹ ਨਹੀਂ, ਤੇ ਇੱਕ ਸਮੁੰਦਰ ਇਹ ਸੰਸਾਰ ਹੈ। ਨਾਮਦੇਵ ਜੀ ਮਹਾਰਾਜ ਇਸ ਸੰਸਾਰ ਸਮੁੰਦਰ ਦੀ ਬਾਤ ਕਰਦੇ ਨੇ, ਕਹਿੰਦੇ ਨੇ ਹੇ ਮਾਲਕ,

ਜਿਨ੍ਹਾਂ ਨੇ ਤੇਰਾ ਸਿਮਰਨ ਕੀਤਾ। ਸਾਹਿਬ ਕਹਿੰਦੇ ਨੇ ਉਹ ਕਿਹੜਾ ਜਿਹਨੂੰ ਕਲੰਕ ਰਹਿ ਗਿਆ, ਤੇਰੇ ਸਿਮਰਨ ਨੇ ਉਹਨਾਂ ਦੇ ਜਨਮਾਂ ਜਨਮਾਂ ਦੀ ਮੈਲ ਧੋ ਦਿੱਤੀ।

ਧਰੂ ਨੂੰ ਆਪਣੇ ਪਿਤਾ ਦੀ ਗੋਦ ਵਿੱਚੋਂ ਬੜੀ ਬੇਰਹਿਮੀ ਨਾਲ, ਬੜੀ ਬੇਦਰਦੀ ਨਾਲ ਬਾਹਰ ਖਿੱਚ ਲਿਆ। ਨਿਮਾਣਾ ਜਿਹਾ ਹੋ ਕੇ ਪੁੱਛਦਾ, ਹੇ ਮਾਂ, ਮੈਨੂੰ ਇੱਕ ਗੱਲ ਦਾ ਪਤਾ ਨਹੀਂ ਲੱਗਾ, ਭਾਈ ਤੂੰ ਰਾਣੀ ਹੈ ਕਿ ਗੋਲੀ।

ਸਤਿਗੁਰੂ ਕਹਿੰਦੇ ਨੇ ਜੇ ਮਾਲਕ ਨੂੰ ਮਿਲਣਾ ਹੀ ਤੇ ਬੱਚੇ ਵਰਗਾ ਹੋ ਜਾ। ਇਹਦੇ ਵਿੱਚ ਕੋਈ ਮੇਰ ਤੇਰ ਨਹੀਂ। ਕਦੇ ਬੱਚੇ ਨੇ ਕਿਸੇ ਦੂਜੇ ਬੱਚੇ ਨੂੰ ਪੁੱਛਿਆ, ਆ ਛੋਟੇ ਛੋਟੇ ਕਲਾਸ ਵਿੱਚ ਪੜ੍ਹਦੇ ਨੇ, ਅੱਜ ਕੱਲ੍ਹ ਤੇ ਢਾਈਆਂ ਤਿੰਨਾਂ ਤਿੰਨਾਂ ਸਾਲਾਂ ਦੇ ਦਾਖਲ ਕਰਵਾ ਦਿੱਤੇ। ਕਦੇ ਕਿਸੇ ਦੂਜੇ ਧਰਮ ਦੇ ਬੱਚੇ ਨੂੰ ਕਿਸੇ ਨੇ ਪੁੱਛਿਆ ਵੀ ਤੇਰਾ ਧਰਮ ਕਿਹੜਾ, ਤੇਰੀ ਜਾਤ ਕਿਹੜੀ, ਤੇਰੀ ਗੋਤ ਕਿਹੜੀ ਹੈ? ਨਾ, ਆਪਸ ਵਿੱਚ ਪਿਆਰ ਨਾਲ ਹੱਸਦੇ ਨੇ, ਖੇਡਦੇ ਨੇ। ਸਤਿਗੁਰੂ ਕਹਿੰਦੇ ਨੇ ਜੇ ਰੱਬ ਨੂੰ ਮਿਲਣਾ ਹੀ ਤੇ ਬੱਚੇ ਵਰਗਾ ਪੂੰਜਾ। ਇਹ ਬੜਾ ਭੋਲਾ ਹੈ, ਬੜਾ ਚੰਗਾ ਹੈ।

ਉਦੋਂ ਸਿਮਰਨ ਕਰੇਗਾ ਜਦੋਂ ਬਜ਼ੁਰਗ ਹੋ ਜਾਏਗਾ, ਬੁੱਢਾ ਹੋ ਜਾਏਗਾ। ਤੇਰੀ ਰਸਨਾ ਤੈਨੂੰ ਜਵਾਬ ਦੇ ਜਾਵੇਗੀ, ਅੱਖਾਂ ਤੈਨੂੰ ਜਵਾਬ ਦੇ ਜਾਣਗੀਆਂ, ਕਿਸ ਤਰ੍ਹਾਂ ਚੱਲ ਕੇ ਗੁਰਦੁਆਰੇ ਪੁੱਜੇਗਾ।

तेरे तां गुण की दसे जा सकने ने, बल्कि इथों तक तारे गणे जात है ना तारे गिने जात है। आकाश के तारे तो गिन लईए, जिन्हां नूं तू तारे आ उन्हां दी गिणती नहीं हो सकती। तेरे गुणा का वर्णन कौन करे, क्योंकि तू कोई साधारण तो नहीं ना मेरे साहिब जी। तू कोई जिवें साधारण लोग जमदे ने, जिउंदे ने, मरदे ने, तेरी कहानी वखरी है। तेरी कहानी वो आम साधारण कहानी नहीं है। साहिब जी आप तो वो हो, रोम रोम कोट ब्रह्मांड को निवास जास, आप नारायण कला धार जग में परवरयो, निरंकार आकार जोत जग मंडल करयो। इस जगत मंडल विच आप जी ओहो ही ता आयो जो जिस दे एक करोम विच करोड़ां ब्रह्मांड वसदे ने। ये गल वखरी है, आपने ओ हुंदिया होया भी मनुख स्वरूप धारण करके इस पृथ्वी का, इस धरती का भार हौला करने वास्ते, इस धरती के उत्ते पाए हुए पापां दे बोझ नूं हल्का करने वास्ते संसार नूं मनुख रूप च दर्शन दिते। आप ओही हो जांके ओंकार के आकार हैं नाना प्रकार, जो आप ता ओंकार स्वरूप हो पर आप दे ही नाना प्रकार दे आकार संसार विच पसर रहे ने, सृष्टि च पसर रहे ने। आप जी ने ही अपने पावन मुखार बिंद तो अपने स्रोतियां, अपने सिखां नूं जिन्हां ने तुहानूं समझिया है, जिन्हां ने तुहानूं जाणिया है, श्री मुख शब्द गुर सिखण सुनाए हैं, तुहाडे पावन मुखार बिंद तो उन्हां नूं निरंकार नाल जोड़न वाले शब्द प्राप्त होए। संसार जिस ईश्वर की पूजा करता है, यज्ञ करता है, जग भोग नई वेद जगत भगत जाहे, जिस दी भगती च संसार दे लोग सीधे असिधे तौर ते लगे ने, यज्ञ करदे ने, भोग लवांदे ने, पूजा करदे ने, उसे ने तुहाडा रूप धारण करके आप जी ओहो हुंदिया होया मनुख रूप विच आ करके, शरीर रूप विच आ करके असन बसन गुर सिखण लडाए है, अपने प्यार वालियां नूं भर दिता है, भरपूर कर दिता है भोजन नाल, वस्त्रां नाल, संसार दे पदार्थां नाल। निगम शेखा दे कथित नेत नेत कर, जिस नूं वेद गाउंदे ने, जिस नूं शेष नाग गाउंदा है, तरह तरह नाल नित नित जिसदा जस गाउंदे ने। गुरसिखा ने वेखिया आप ओही हो पूर्ण ब्रह्म गुरसिखन लखाए है, ओही पूर्ण पार ब्रह्म आप जी ही हो। जिथे जिथे आप जी ने दर्शन बख्शिश कीते ने, जिन्हां जिन्हां ने साहिब दे दर्शन कीते ने, पहला भावे मनुख रूप करके जाने, क्योंकि वेखण नूं आप सधारण मनुख जापदे ने, पर जदों आप वचन करदे ने तुरकी बाणी आप दे पावन मुखारबिन तो उचारी जांदी, उदों पता लगदा नहीं ये साधारण नहीं असाधारण हन, बहुत उच्चे हन। वाह वाह बाणी निरंकार जिस मुख तो बोलदी है, उस वेले आप साधारण नहीं रह जांदे। ते फिर जिस वेले बाणी द्वारा किसी गुरसिख दे, किसी भगत दे, किसी प्रेमी दे हिरदे च आप वस जांदे हो, उदो जेड़ी आनंदमयी दशा होंदी वो महाराज ने वर्णन की थी। अगे चल के सगल इच्छ मेरी पुनिया मिलिया निरंजन राय जीओ, वाहेगुरु मिल गया मैं। गुरु नानक दे रूप जिन्हां नूं वाहेगुरु मिले, गुरु नानक दे राही जिन्हां नूं वाहेगुरु मिले, उन्हां दे मन दी दशा साहिब वर्णन कर दे। सगल इच्छ मेरी पुनिया मिलिया निरंजन राय जीओ, वाहेगुरु मिल गया, निरंजन राजा मिल गया। अनद भया वड भागीओ, गृह प्रगटे प्रभ आए जीओ, मेरे हिरदे घर च वाहगुरु जी आप पहुंच गए, आप आके वस गए। गृह लाल आए पुरब कमाए, पता नहीं मेरी केड़े जन्म दी कोई काल सफली हुई, जेड़ा मेरे हिरदे घर च वाहगुरु आए ने, सतगुरु आए ने, धन गुरु नानक मेरे हिरदे च वसे ने। तां की उपमा क्या गणा, मैं उहदी की मिसाल देवां। बेअंत पूर्ण सुख सहज दाता, जिदा अंत नहीं पाया जांदा, जो मुकम्मल है, सुख देने वाला है, सहज बख्शिश करने वाला है। कवन रसना गुण पणा, केड़ी जीवा नाल ओदा मैं जस वर्णन करा। आपे मिलाए कहे कंठ लाए, ए भी ओदी बख्शिश है, जिस ते ओदी रहमत होई उसनू आप घर जाके अपने नाल जोड़ लिया, प्रभु नाल जोड़ लिया।
ਇਸ ਬਿਨਾ ਨਹੀਂ ਜਾਏ ਜੀਓ। ਜੇ ਕੋਈ ਸਮਝੇ ਉਹਦੇ ਤੋਂ ਬਿਨਾ ਕੋਈ ਹੋਰ ਸਹਿਜ ਦਾ ਟਿਕਾਣਾ ਹੈ, ਆਨੰਦ ਦਾ ਚੈਨ ਦਾ ਟਿਕਾਣਾ ਹੈ ਕੋਈ ਨਾ। ਬਲ ਜਾਏ ਨਾਨਕ ਸਦਾ ਕਰਤੇ, ਸਾਹਿਬ ਕਹਿੰਦੇ ਨੇ ਉਸ ਕਰਤਾ ਪੁਰਖ ਤੋਂ ਮੈਂ ਬਲਿਹਾਰ ਜਾਵਾਂ ਜਿਹੜਾ ਸਭ ਮੈਂ ਰਹਿਆ ਸਮਾਏ ਜੀ, ਸਾਰਿਆਂ ਚ ਜੋ ਰਮਿਆ ਹੋਇਆ। ਜਿਸ ਵੇਲੇ ਉਹ ਹਿਰਦੇ ਚ ਵਸ ਜਾਂਦਾ ਹੈ ਨਾ, ਸੱਚ ਜਾਣਨਾ, ਜਿਸ ਵੇਲੇ ਗੁਰੂ ਨਾਨਕ ਹਿਰਦੇ ਚ ਵਸਦਾ ਹੈ ਨਾ, ਬੜੀ ਕਰਾਮਾਤ ਹੁੰਦੀ ਹੈ, ਬੜੀ ਅਜੀਬ ਗੱਲ ਵਾਪਰਦੀ। ਮਨੁੱਖ ਕੁਝ ਦਾ ਕੁਝ ਹੋ ਜਾਂਦਾ, ਮਨੁੱਖ ਦੇ ਜੀਵਨ ਚ ਬੜੀ ਵੱਡੀ ਕ੍ਰਾਂਤੀ ਆ ਜਾਂਦੀ, ਬਹੁਤ ਵੱਡਾ ਇਨਕਲਾਬ, ਬੜੀ ਵੱਡੀ ਤਬਦੀਲੀ ਆ ਜਾਂਦੀ। ਉਹ ਜਿਹੜੀ ਆਨੰਦ ਦੀ ਦਸ਼ਾ ਮਹਾਰਾਜ ਦੱਸ ਰਹੇ ਨੇ ਬਿਲਕੁਲ ਵੈਸੀ ਹੀ ਵਾਪਰ ਜਾਂਦੀ। ਸਰੀਰ ਰੂਪ ਕਰਕੇ ਧੰਨ ਗੁਰੂ ਨਾਨਕ, ਮਾਤਾ ਤ੍ਰਿਪਤਾ ਦੀ ਕੁੱਖ ਤੋਂ ਸਤਿਕਾਰਯੋਗ ਮਹਿਤਾ ਕਲਿਆਣ ਰਾਜ ਦੇ ਘਰ ਚ ਜਨਮ ਲੈਂਦੇ ਨੇ। ਧੰਨ ਭਾਗ ਇਸ ਧਰਤੀ ਦੇ, ਧੰਨ ਭਾਗ ਉਸ ਪਰਿਵਾਰ ਦੇ, ਧੰਨ ਭਾਗ ਉਸ ਘਰ ਦੇ, ਉਸ ਨਗਰ ਦੇ। ਧੰਨ ਧੰਨ ਪਿਤਾ, ਧੰਨ ਧੰਨ ਕੁੱਲ, ਧੰਨ ਧੰਨ ਸੋ ਜਨਨੀ, ਜਿਨੀ ਗੁਰੂ ਜਣਿਆ ਮਾਏ। ਸਾਰੇ ਧੰਨ, ਪਰ ਜਿਸ ਵੇਲੇ ਗੁਰੂ ਨਾਨਕ ਕਿਸੇ ਦੇ ਹਿਰਦੇ ਚ ਆ ਕੇ ਵਸਦੇ ਨੇ, ਸ਼ਬਦ ਰੂਪ ਚ ਵਸਦੇ ਨੇ, ਆਪਣੇ ਬਚਨਾਂ ਨਾਲ ਕਿਸੇ ਦੇ ਹਿਰਦੇ ਚ ਵਸਦੇ ਨੇ, ਅਸਲੀ ਤਾਂ ਗੁਰੂ ਨਾਨਕ ਦਾ ਜਨਮ ਉਸ ਵੇਲੇ ਹੁੰਦਾ ਹੈ ਜਿਸ ਵੇਲੇ ਕਿਸੇ ਦੇ ਹਿਰਦੇ ਚ ਪ੍ਰਕਾਸ਼ਮਾਨ ਹੁੰਦੇ। ਸਰੀਰ ਰੂਪ ਕਰਕੇ ਉਹ ਨਨਕਾਣਾ ਸਾਹਿਬ ਦਰਸ਼ਨ ਬਖਸ਼ਦੇ ਨੇ, ਰਾਏ ਭੋਜ ਦੀ ਤਲਵੰਡੀ ਚ ਦਰਸ਼ਨ ਬਖਸ਼ਦੇ ਨੇ। ਲੇਕਿਨ ਮਤ ਸਮਝਣਾ ਕਿ ਉਹ ਇੱਕ ਇਤਿਹਾਸ ਇਹ ਹੋ ਗਿਆ। ਅੱਜ ਵੀ ਗੁਰੂ ਨਾਨਕ ਹਿਰਦੇ ਚ ਵਸਦੇ ਨੇ ਜਿਨ੍ਹਾਂ ਨੇ ਗੁਰੂ ਨਾਨਕ ਨੂੰ ਜਾਣਿਆ ਹੈ। ਜੈਸਾ ਕਿ ਬਾਣੀ ਚ ਪੜ੍ਹਦੇ ਹਾਂ ਆਪਾਂ, ਗੁਰ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਭਾਸ ਨਾ ਪਰਿਆ ਰੇ। ਜੰਮਨ ਮਰਨ ਤੋਂ ਮੁਕਤ ਹੋ ਜਾਂਦੇ ਨੇ ਜਿਨ੍ਹਾਂ ਨੇ ਗੁਰੂ ਨਾਨਕ ਵਰਗਾ ਗੁਰੂ ਸੁਣਿਆ ਵੇਖਿਆ ਹੈ, ਸਮਝਿਆ ਹੈ ਜਿਸ ਨੇ ਗੁਰੂ ਨਾਨਕ ਨੂੰ, ਜੰਮਨ ਮਰਨ ਤੋਂ ਰਹਿਤ ਹੋ ਗਏ। ਤੇ ਉਹ ਜਿਸ ਵੇਲੇ ਹਿਰਦੇ ਚ ਵਸਦੇ ਨੇ, ਮਨੁੱਖ ਦਾ ਆਪਣਾ ਨਵਾਂ ਜਨਮ ਹੁੰਦਾ। ਗੁਰੂ ਤੋਂ ਬਿਨਾਂ ਮਨੁੱਖ ਦੇ ਜੀਵਨ ਵਿਚ ਆਨੰਦ ਨਹੀਂ ਹੈ, ਸਹਿਜ ਨਹੀਂ ਹੈ, ਟਿਕਾਓ ਨਹੀਂ, ਰਸ ਨਹੀਂ ਹੈ, ਭਟਕਣਾ ਤਾਂ ਹੈ, ਬੇਸਵਾਦੀ ਤਾਂ ਹੈ, ਬੇਚੈਨੀ ਤਾਂ ਹੈ। ਤੇ ਜਿਸ ਦਿਨ ਗੁਰੂ ਨਾਨਕ ਹਿਰਦੇ ਚ ਵਸਦਾ ਹੈ, ਮਨੁੱਖ ਬਦਲਦਾ ਹੈ। ਉਹ ਭਾਵੇਂ 500 ਪਹਿਲਾਂ, 500 ਸਾਲ ਪੁਰਾਣੀ ਗੱਲ ਹੋਵੇ ਤੇ ਭਾਵੇਂ ਅੱਜ ਦੀ ਗੱਲ ਹੋਵੇ, ਉਦੋਂ ਗੁਰੂ ਨਾਨਕ ਸਰੀਰ ਰੂਪ ਥਾਂ ਪਰ ਥਾਂ ਫਿਰ ਕੇ ਕਿਤੇ ਠੱਗਾਂ ਨੂੰ ਸੱਜਣ ਬਣਾਉਂਦੇ ਫਿਰਦੇ ਨੇ, ਕਿਤੇ ਚੋਰਾਂ ਨੂੰ ਸਾਧ ਬਣਾਉਂਦੇ ਫਿਰਦੇ ਨੇ, ਕਿਤੇ ਕੱਟੜਵਾਦ ਦੇ ਦਾਇਰਿਆਂ ਚ ਘਿਰੇ ਹੋਏ ਮਜ਼ਹਬੀ ਜਨੂਨੀਆਂ ਨੂੰ ਪਿਆਰ ਦੀ ਰੰਗਣ ਚ ਰੰਗਦੇ ਫਿਰਦੇ ਨੇ, ਕਿਤੇ ਹੰਕਾਰ ਨਾਲ ਭਰੇ ਹੋਏ ਪਹਾੜੀਆਂ ਤੇ ਅੜ ਕੇ ਬੈਠੇ ਬੰਦਿਆਂ ਨੂੰ ਨੀਵੇਂ ਲਾ ਕੇ, ਥੱਲੇ ਲਾ ਕੇ, ਧਰਤੀ ਤੇ ਲਿਆ ਕੇ ਲੋਕਾਂ ਦੀ ਸੇਵਾ ਚ ਲਾਉਂਦੇ ਨੇ, ਕਿਤੇ ਰਿਧੀਆਂ ਸਿੱਧੀਆਂ ਦੇ ਘੇਰਿਆਂ ਚ ਘਿਰੇ ਬੈਠੇ ਉਹਨਾਂ ਚੱਕਰਾਂ ਚ ਪਏ ਹੋਏ ਸਿੱਧਾ ਤੇ ਜੋਗੀਆਂ ਨੂੰ ਤਾੜਨਾ ਕਰਦੇ ਨੇ, ਸਿੱਧ ਛੱਪ ਬੈਠੇ ਪਰਬਤੀ ਕੌਣ ਜਗਤ ਕੋ ਪਾਰ ਉਤਾਰਾ, ਕੌਣ ਖਿਆਲ ਕਰੇ ਧਰਤੀ ਦੇ ਵਾਸੀਆਂ ਦਾ, ਤੁਸੀਂ ਰਿਧੀਆਂ ਸਿੱਧੀਆਂ ਦੇ ਚੱਕਰ ਚ ਉੱਚੇ ਪਰਬਤਾਂ ਤੇ ਚੜ ਕੇ ਬਹਿ ਗਏ, ਚਲੋ ਧਰਤੀ ਤੇ, ਚਲੋ ਜਗਤ ਵਿਚ ਸੰਸਾਰ ਦੇ ਲੋਕਾਂ ਨਾਲ ਪਿਆਰ ਦੀ ਸਾਂਝ ਪਾਓ, ਲੋਕਾਂ ਨੂੰ ਜੀਵਨ ਦੀ ਜਾਚ ਦੱਸੋ, ਆਪ ਬੰਦਿਆਂ ਵਾਂਗੂ ਜੀਵੋ, ਬੰਦਿਆਂ ਨੂੰ ਨੇਕ ਇਨਸਾਨਾਂ ਵਾਂਗੂ ਜੀਵਨ ਦੀ ਜਾਚ ਦੱਸੋ। ਉਹ ਸਰੀਰ ਰੂਪ ਦੀ ਕਹਾਣੀ ਹੈ। ਸਰੀਰ ਰੂਪ ਕਰਕੇ ਥਾਂ ਥਾਂ ਤੇ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਥਮੀ ਸੱਚਾ ਟੋਆ, ਚਾਰੇ ਚੱਕਾਂ ਤੇ ਫਿਰ ਕੇ ਕਿੱਥੇ ਕਿੱਥੇ ਫਿਰ ਕੇ ਧੰਨ ਗੁਰੂ ਨਾਨਕ ਨੇ ਸੰਸਾਰ ਨੂੰ ਨਵੇਂ ਰਾਹ ਦੇ ਉੱਤੇ, ਗੁਰਮਤ ਦੇ ਰਾਹ ਦੇ ਉੱਤੇ, ਆਪਣੇ ਗੁਰਮਤ ਗਾਡੀ ਰਾਹ ਦੇ ਉੱਤੇ ਚੱਲਣ ਦੀ ਜਾਚ ਨਹੀਂ ਬਖੀ, ਕਿੱਥੇ ਕਿੱਥੇ ਨਹੀਂ ਫਿਰੇ। ਗੜ ਬਗਦਾਦ ਨਿਵਾਏ ਕੇ, ਮੱਕਾ ਮਦੀਨਾ ਸਭ ਨਿਵਾਇਆ, ਪਤਾ ਨਹੀਂ ਕਿੱਥੇ ਕਿੱਥੇ ਜਾ ਜਾ ਕੇ, ਕਈ ਜੰਗਲ ਗਾ ਕੇ, ਸਮੁੰਦਰਾਂ ਨੂੰ ਪਾਰ ਕਰਕੇ, ਰੇਗਿਸਤਾਨਾਂ ਦੀ ਰੇਤ ਨੂੰ ਪਾਰ ਕਰਕੇ, ਹਿਮਾਲਿਆ ਦੀਆਂ ਚੋਟੀਆਂ ਨੂੰ ਪਾਰ ਕਰਕੇ, ਕਿਤੇ ਤਿੱਬਤ ਤੇ ਚੀਨ ਦੀਆਂ ਵਾਦੀਆਂ ਵਿਚ, ਕਿੱਥੇ ਕਿੱਥੇ ਫਿਰ ਕੇ, ਕਿਤੇ ਆਸਾਮ ਤੇ ਨਾਗਾਲੈਂਡ ਦੇ ਭਿਆਨਕ ਜੰਗਲਾਂ ਵਿਚ, ਕਿਤਨਿਆਂ ਟਾਪੂਆਂ ਤੇ ਫਿਰ ਫਿਰ ਕੇ, ਪੂਰੇ ਭਾਰਤ ਵਰਸ਼ ਤੇ ਨਹੀਂ, ਧਰਤੀ ਦੇ ਕਿਤਨੇ ਹੀ ਦੇਸ਼ਾਂ ਤੇ ਸਾਹਿਬਾਂ ਦੇ ਪਾਵਨ ਚਰਨਾਂ ਕਮਲਾਂ ਦੇ ਸੋਹਣੇ ਸੋਹਣੇ ਚਿੰਨ ਅੱਜ ਵੀ ਪ੍ਰਾਪਤ ਨੇ, ਕਿੱਥੇ ਕਿੱਥੇ ਜਾ ਕੇ ਸਾਹਿਬਾਂ ਨੇ ਸਰੀਰ ਰੂਪ ਵਿਚ ਲੋਕਾਂ ਨੂੰ ਜੀਵਨ ਦਾ ਮਾਰਗ ਦਰਸਾਇਆ, ਪਿਆਰ ਦਾ ਸੁਨੇਹਾ ਬਖਸ਼ਿਸ਼ ਕੀਤਾ,
ਤੇ ਉਹਨਾਂ ਦਾ ਪਿਆਰ ਦਾ ਸੁਨੇਹਾ ਸ਼ਬਦ ਸਰੂਪ ਵਿਚ ਅੱਜ ਵੀ ਸਾਡੇ ਪਾਸ ਹੈ। ਜਿਹੜਾ ਸ਼ਬਦ ਨਾਲ ਜੁੜ ਕੇ ਗੁਰੂ ਨਾਨਕ ਨਾਲ ਜੁੜਦਾ ਹੈ, ਜਿਹਦੇ ਹਿਰਦੇ ਚ ਗੁਰੂ ਨਾਨਕ ਦਾ ਜਨਮ ਹੁੰਦਾ ਹੈ, ਸੱਚੀ ਗੱਲ ਤਾਂ ਇਹ ਹੈ ਕਿ ਉਸ ਦੇ ਵਾਸਤੇ ਅਸਲੀ ਗੁਰੂ ਨਾਨਕ ਪ੍ਰਗਟਿਆ। ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਪਰ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਨੇ ਗੁਰੂ ਨਾਨਕ ਨੂੰ ਸੁਣਿਆ ਤੇ ਵੇਖਿਆ, ਜਿਨ੍ਹਾਂ ਨੇ ਗੁਰੂ ਨਾਨਕ ਨੂੰ ਸਮਝਿਆ, ਉਹਨਾਂ ਦੇ ਹਿਰਦੇ ਚੋਂ ਅਗਿਆਨ ਦੀ ਧੁੰਦ ਮਿੱਟੀ ਹੈ, ਮਿਟੇਗੀ ਜ਼ਰੂਰ। ਭਾਈ ਸਾਹਿਬ ਭਾਈ ਗੁਰਦਾਸ ਜੀ ਇਸੇ ਪੌੜੀ ਚ ਇੱਕ ਸੋਹਣੀ ਤੁਕ ਕਹਿੰਦੇ ਨੇ, ਕਹਿੰਦੇ ਨੇ ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਤਰਵਾ। ਕਹਿੰਦੇ ਨੇ ਜਿਸ ਵੇਲੇ ਸ਼ੇਰ ਗੱਜਦਾ ਹੈ ਨਾ ਤੇ ਮਿਰਗਾਵਲੀ ਨੂੰ ਚੌਪਾਇਆਂ ਨੂੰ ਭਾਜਣਾ ਪੈ ਜਾਂਦੀਆਂ ਨੇ ਸ਼ੇਰ ਦੀ ਗਰਜਣਾ ਸੁਣ ਕੇ। ਵੇਖਿਆ ਨਹੀਂ ਹੁੰਦਾ ਅਜੇ, ਅਜੇ ਸ਼ੇਰ ਸਾਹਮਣੇ ਨਹੀਂ ਆਇਆ, ਸ਼ੇਰ ਗੱਜਦਾ ਹੀ ਹੈ ਤੇ ਹਿਰਨਾਂ ਦੀਆਂ ਡਾਰਾਂ ਨੂੰ, ਹੋਰ ਛੋਟੇ ਮੋਟੇ ਜਾਨਵਰਾਂ ਨੂੰ, ਗਿਦੜਾਂ ਬਾਘਾਂ ਨੂੰ ਭਾਜਣਾ ਪੈ ਜਾਂਦੀਆਂ ਨੇ ਸ਼ੇਰ ਦੀ ਗਰਜ ਸੁਣ ਕੇ। ਗੁਰੂ ਨਾਨਕ ਦੀ ਗਰਜ ਸੁਣ ਕੇ ਪਾਪਾਂ ਤੇ ਪਾਪੀਆਂ ਨੂੰ ਭਾਜਣਾ ਪੈ ਜਾਂਦਾ, ਗੁਰੂ ਨਾਨਕ ਦੇ ਸ਼ਬਦ ਦੀ ਗਰਜ ਨੂੰ ਸੁਣ ਕੇ ਵਿਕਾਰਾਂ ਨੂੰ ਭਾਜਣਾ ਪੈ ਜਾਂਦੀਆਂ ਨੇ, ਵਿਕਾਰੀਆਂ ਨੂੰ ਭਾਜਣਾ ਪੈ ਜਾਂਦੀਆਂ ਨੇ, ਟਿਕ ਨਹੀਂ ਸਕਦੇ। ਗੁਰੂ ਨਾਨਕ ਦੇ ਗਿਆਨ ਨੂੰ ਪ੍ਰਾਪਤ ਕਰਕੇ ਅਗਿਆਨ ਨੂੰ ਭਾਜਣਾ ਪੈ ਜਾਂਦੀਆਂ। ਜਿਸ ਦੇ ਹਿਰਦੇ ਚ ਗੁਰੂ ਨਾਨਕ ਗੱਜਦਾ ਹੈ, ਜੋ ਗੁਰੂ ਨਾਨਕ ਦੇ ਬਚਨਾਂ ਨੂੰ ਹਿਰਦੇ ਚ ਥਾਂ ਦਿੰਦਾ ਹੈ, ਉਹਦੇ ਜੀਵਨ ਵਿਚੋਂ ਵਿਕਾਰ ਬੁਰਾਈਆਂ ਪਾਪ ਆਪਣੇ ਆਪ ਨੱਠਦੇ ਚਲੇ ਜਾਂਦੇ, ਮਨੁੱਖ ਸ਼ੁੱਧ ਹੋ ਜਾਂਦਾ, ਪਵਿੱਤਰ ਹੋ ਜਾਂਦਾ। ਸਮਝਣਾ ਉਹਦੇ ਘਰ ਵਿਚ, ਹਿਰਦੇ ਘਰ ਚ ਗੁਰੂ ਨਾਨਕ ਆ ਬੈਠਾ ਹੈ, ਉਹਦੇ ਘਰ ਚ ਆਨੰਦ ਆ ਬੈਠਾ ਹੈ, ਉਹਦੇ ਘਰ ਚ ਸਹਿਜ ਆ ਵਸਿਆ, ਨਿਰੰਕਾਰ ਹੀ ਆ ਵਸਿਆ, ਰੋਮ ਰੋਮ ਕੋਟ ਬ੍ਰਹਿਮੰਡ ਕੋ ਜਿਵ ਨਿਵਾਸ ਚਾਸ, ਉਹ ਵਾਹਿਗੁਰੂ ਆਪ ਹੀ ਹਿਰਦੇ ਚ ਆ ਵਸਿਆ ਉਸ ਮਨੁੱਖ ਦੇ ਜਿਹਦੇ ਹਿਰਦੇ ਚ ਗੁਰੂ ਨਾਨਕ ਦਾ ਸ਼ਬਦ ਵਸ ਗਿਆ। ਜਿਸ ਦਿਨ ਸਰੀਰ ਰੂਪ ਕਰਕੇ ਦਰਸ਼ਨ ਬਖਸ਼ੇ ਸਨ, ਦਾਈ ਨੇ ਦਰਸ਼ਨ ਕੀਤੇ ਚੱਕਰਿਤ ਰਹਿ ਗਈ, ਕਹਿਣ ਲੱਗੀ ਮੇਰੇ ਹੱਥਾਂ ਵਿਚ ਬੜੇ ਬਾਲ ਜੰਮੇ, ਪਰ ਇਹ ਕੈਸਾ ਅਲੌਕਿਕ ਬਾਲ ਹੈ ਜਿਹੜਾ ਜੰਮਦੇ ਆ, ਬਾਕੀ ਤਾਂ ਰੋਂਦੇ ਨੇ, ਇਹ ਮੁਸਕਰਾਉਂਦਾ ਤੇ ਹੱਸਦਾ ਜੰਮੇ, ਉਹਨੂੰ ਪਤਾ ਨਹੀਂ ਨਾ ਕੌਣ ਜਨਮੇ। ਪੰਡਿਤ ਹਰਦਿਆਲ ਆਇਆ, ਮੈਂ ਤਾਂ ਕਲਿਆਣ ਰਾਏ ਨੂੰ ਵਧਾਈ ਦਿੱਤੀ, ਆਪਣਾ ਹਿਸਾਬ ਲਾਇਆ ਜੋਤਿਸ਼ ਦਾ, ਉਹ ਗ੍ਰਹਿ ਨਛੱਤਰਾਂ ਦੀ ਚਾਲ ਵੇਖ ਕੇ ਆਪਣੇ ਉਸ ਜੋਤਿਸ਼ ਵਿਦਿਆ ਦੇ ਹਿਸਾਬ ਨਾਲ ਉਸਨੇ ਵੇਖਿਆ, ਜਾਣੇ ਦਰਸ਼ਨ ਕੀਤੇ ਨੇ ਬਾਲ ਸਰੂਪ ਦੇ, ਤੇ ਬਾਹਰ ਮਹਿਤਾ ਜੀ ਨੂੰ ਆ ਕੇ ਵਧਾਈ ਦਿੰਦਾ, ਮਹਿਤਾ ਇਸ ਬਾਲ ਦੀ ਤੇਰੇ ਘਰ ਚ ਜਨਮੇ ਇਸ ਪੁੱਤਰ ਦੀ ਜਿਹਦੀ ਤੈਨੂੰ ਬੜੀ ਸਿੱਖ ਸੀ, ਇਸ ਬਾਲ ਦੀ ਤੈਨੂੰ ਬਹੁਤ ਬਹੁਤ ਵਧਾਈ ਹੋਵੇ। ਤੇ ਕਹਿੰਦਿਆਂ ਉਹਦੇ ਨੇਤਰਾਂ ਚ ਜਾਲ ਆ ਗਿਆ, ਮਹਿਤਾ ਕਲਿਆਣ ਰਾਏ ਦਾ ਮੂੰਹ ਹੋਰ ਤਰ੍ਹਾਂ ਦਾ ਹੋ ਗਿਆ, ਚਿਹਰਾ ਹੋਰ ਤਰ੍ਹਾਂ ਦਾ ਹੋ ਗਿਆ, ਮੇਰੇ ਬਾਲ ਦੀ ਵਧਾਈ ਦੇ ਰਿਹਾ ਤੇ ਨੇਤਰਾਂ ਚ ਪਾਣੀ ਕਿਉਂ ਆ ਗਿਆ, ਇਸ ਨੂੰ ਬਦਸ਼ਕ ਨਹੀਂ ਸਮਝਿਆ। ਕਹਿੰਦੇ ਨੇ ਪ੍ਰੋਤ ਜੀ ਇਹ ਕੀ ਕਰਦੇ ਹੋ, ਵਧਾਈ ਵੀ ਦਿੰਦੇ ਹੋ ਤੇ ਨੇਤਰ ਵੀ ਸੱਜਲ ਹੋ ਗਏ। ਤੇ ਪੰਡਿਤ ਜੀ ਕਹਿੰਦੇ ਨੇ ਮਹਿਤਾ ਜੀ ਹੋਰ ਕਿਸੇ ਗੱਲ ਦਾ ਵੈਰਾਗ ਨਹੀਂ, ਵੈਰਾਗ ਇਸ ਗੱਲ ਦਾ ਹੈ, ਇਸ ਬਾਲਕ ਨੇ ਜਿਸਨੇ ਤੇਰੇ ਘਰ ਚ ਜਨਮ ਲਿਆ ਹੈ, ਇਸ ਮਹਾਂਪੁਰਸ਼ ਨੇ ਪਤਾ ਨਹੀਂ ਸੰਸਾਰ ਤੇ ਕੀ ਕੁਝ ਪ੍ਰਚਾਰਨਾ ਹੈ, ਕੀ ਕੁਝ ਵਿਖਾਉਣਾ, ਕੀ ਕੁਝ ਸੁਣਾਉਣਾ ਹੈ, ਬੜਾ ਅਲੌਕਿਕ ਪੁਰਖ ਆਇਆ, ਪਤਾ ਨਹੀਂ ਕੀ ਕੁਝ ਵਖੇ ਵੇਖੇਗਾ, ਮੇਰੀ ਉਮਰ ਇਜਾਜ਼ਤ ਨਹੀਂ ਦਿੰਦੀ ਕਿ ਮੈਂ ਉਹ ਸਾਰਾ ਕੁਝ ਆਪਣੀਆਂ ਅੱਖਾਂ ਨਾਲ ਦੇਖ ਸਕਾਂਗਾ। ਵੈਰਾਗ ਮੈਨੂੰ ਇਸ ਗੱਲ ਦਾ ਆ ਗਿਆ ਕਿ ਜਿਸ ਮਹਾਂਪੁਰਸ਼ ਦੇ ਜਨਮ ਤੇ ਅੱਜ ਮੈਨੂੰ ਤੂੰ ਬੁਲਾ ਭੇਜਿਆ ਕਿ ਇਹਦੀ ਮੈਂ ਪੱਤਰੀ ਵਾਚਾਂ, ਇਹਦੀ ਮੈਂ ਜਨਮ ਪੱਤਰੀ ਲਿਖਾਂ, ਇਹਦੇ ਮੈਂ ਨਛੱਤਰ ਵੇਖਾਂ, ਉਹ ਮੈਂ ਤੇਰੇ ਹੁਕਮ ਵਿਚ ਕਰ ਦਿੱਤਾ, ਲੇਕਿਨ ਮੇਰੇ ਭਾਗਾਂ ਚ ਇਹ ਨਹੀਂ ਕਿ ਜੋ ਕੁਝ ਇਹ ਸੰਸਾਰ ਦੇ ਉੱਤੇ ਪਸਾਰੇਗਾ ਉਹ ਵੇਖ ਸਕਾਂ, ਮੇਰੀ ਉਮਰ ਆਗਿਆ ਨਹੀਂ ਦੇਵੇਗੀ ਕਿ ਮੈਂ ਉਸ ਸਮੇਂ ਤੱਕ ਵੇਖ ਸਕਾਂ ਕਿ ਸੰਸਾਰ ਨੂੰ ਕਿਹੜੇ ਕਿਹੜੇ ਪਿਆਰੇ ਪਿਆਰੇ ਸੁਨੇਹ ਦਿੰਦਾ ਹੈ, ਕੈਸੇ ਕੌਤਕ ਵਿਖਾਉਂਦਾ ਹੈ, ਕੀ ਕੁਝ ਵਰਤਾਉਂਦਾ ਹੈ, ਉਹ ਮੈਂ ਨਾ ਵੇਖ ਸਕਾਂਗਾ, ਮੈਂ ਤਾਂ ਉਸ ਕਰਕੇ ਵੈਰਾਗ ਵਿਚ ਆ ਗਿਆ। ਜਨਮ ਤੇ ਜਿਨ੍ਹਾਂ ਨੇ ਦਰਸ਼ਨ ਕੀਤੇ ਨੇ ਉਨ੍ਹਾਂ ਨੇ ਸਮਝੇ ਆ ਕਿ ਪਤਾ ਨਹੀਂ ਕੀ ਕਰੇਗਾ, ਤੇ ਇਹ ਹੀ ਨਹੀਂ ਛੋਟੇ ਛੋਟੇ ਹੁੰਦੇ ਆ ਕਿਤਨੇ ਹੀ ਕੌਤਕ ਵਰਤਾਏ, ਕਿਤੇ ਲੇਟਿਆ ਹੋਇਆ ਉੱਤੇ ਸਰਪ ਪੈ ਛਾਇਆ ਕਰਦੇ, ਕਿਤੇ ਮਾਲ ਡੰਗਰਾਂ ਨੇ ਜੇ ਖੇਤੀ ਚਰ ਲਈਏ ਤੇ ਉਹ ਖੇਤੀ ਮੁੜ ਕੇ ਹਰੀ ਪਈ ਹੁੰਦੀ, ਕਿਤੇ ਬਾਲਾਂ ਨੂੰ ਨਾਲ ਲੈ ਕੇ ਉਹਨਾਂ ਨੂੰ ਸਤਨਾਮ ਤੇ ਵਾਹਿਗੁਰੂ ਦਾ ਜਾਪ ਪੈ ਕਰਾਉਂਦੇ ਨੇ, ਇੱਕ ਓਂਕਾਰ ਪੈ ਦੜਾਉਂਦੇ ਨੇ, ਕਿਤੇ ਉਹ ਪਿਤਾ ਜੀ ਦੇ ਦਿੱਤੇ ਹੋਏ 20 ਰੁਪਈਏ ਸਾਧਾਂ ਨੂੰ ਖਵਾ ਕੇ ਸੱਚੇ ਸੌਦੇ ਪੈ ਕਰਦੇ ਨੇ, ਜਿਹਦੀਆਂ ਬਰਕਤਾਂ ਅੱਜ ਵੀ ਪੈ ਖਾਂਦੇ ਹਾਂ ਅਸੀਂ।
ਗੁਰੂ ਨਾਨਕ ਦੇ ਉਸ ਮਹਾਦਾਨ ਨੂੰ, ਉਸ ਮਹਾਪੁੰਨ ਨੂੰ ਅੱਜ ਲੰਗਰ ਦਾ ਨਾਂ ਦਿੰਦੇ। ਪਤਾ ਨੀ ਉਸੇ ਦੀ ਬਰਕਤ ਸਦਕਾਈ ਅਸਨ ਬਸਨ ਗੁਰਸਿੱਖ ਲੜਾਏ ਹੈ। ਗੁਰੂ ਨਾਨਕ ਦਾ ਸਿੱਖ ਕਦੇ ਤੰਗ ਨਹੀਂ ਰਹਿੰਦਾ, ਭੁੱਖਾ ਨਹੀਂ ਰਹਿੰਦਾ। ਗੁਰੂ ਨਾਨਕ ਦੇ ਚਰਨਾਂ ਦੇ ਸਦਕਾ ਗੁਰੂ ਨਾਨਕ ਨੂੰ ਗੁਰੂ ਮੰਨ ਲੈਣ ਵਾਲਿਆਂ ਨੂੰ ਕਿਸੇ ਗੱਲ ਦਾ ਤੋਟਾ ਘਾਟਾ ਨਹੀਂ। ਸ਼ਬਦ ਸਰੂਪ ਜਿਸਲੇ ਹਿਰਦੇ ਚ ਵਸਦੇ ਨੇ, ਸਰੀਰ ਰੂਪ ਚ ਕਈਆਂ ਨੂੰ ਨਿਹਾਲ ਕੀਤਾ, ਛੋਟੇ ਹੁੰਦਿਆਂ ਤੋਂ ਲੈ ਕੇ ਬਿਰਧ ਅਵਸਥਾ ਤੱਕ ਕਿਤਨਿਆਂ ਦਾ ਪਾਰ ਉਤਾਰਾ ਕੀਤਾ, ਕਿਤਨਿਆਂ ਦਾ ਜੀਵਨ ਬਦਲਿਆ। ਮਰਦਾਨੇ ਨੇ ਬੇਨਤੀ ਚਾ ਕੀਤੀ, ਕਹਿਣ ਲੱਗਾ ਬਾਦਸ਼ਾਹ ਕਿਤੇ ਘਰ ਹੀ ਮਿਲਾ ਲਿਆ, ਉਦਾਸ ਹੋ ਗਏ। ਕਹਿਣ ਲੱਗੇ ਚੱਲ ਲੈ ਕੇ ਆ ਗਏ, ਪਰ ਰਾਏ ਭੋਏ ਦੀ ਤਲਵੰਡੀ ਦੇ ਅੰਦਰ ਪ੍ਰਵੇਸ਼ ਨਹੀਂ ਕੀਤਾ, ਬਾਹਰ ਬੈਠ ਗਏ, ਰੁੱਖਾਂ ਦੀ ਚੰਗੀ ਚ ਬੈਠ ਗਏ। ਮਰਦਾਨੇ ਆਜਾ ਤੂੰ ਮਿਲਿਆ, ਮੇਰੇ ਬਾਰੇ ਨਾ ਦੱਸੀ ਕਿਸੇ ਨੂੰ। ਸਤ ਵਚਨ ਕਹਿ ਕੇ ਮਰਦਾਨਾ ਨਗਰ ਵਿਚ ਆ ਗਿਆ, ਘਰ ਵਾਲਿਆਂ ਨੂੰ ਮਿਲਿਆ, ਆਂਢ ਗੁਆਂਢ ਨੂੰ ਮਿਲਿਆ, ਬਰਾਦਰੀ ਦੇ ਬੰਦਿਆਂ ਨੂੰ ਮਿਲਿਆ, ਸਾਰੇ ਹੀ ਬੜੇ ਰਾਜ਼ੀ। ਗੱਲ ਮਾਤਾ ਤ੍ਰਿਪਤਾ ਜੀ ਦੇ ਕੰਨਾਂ ਤੱਕ ਵੀ ਪਹੁੰਚੀ, ਕਹਾ ਭੇਜਿਆ ਮਰਦਾਨਿਆਂ ਮਿਲ ਕੇ ਜਾਏ, ਘਰਦਿਆਂ ਨੂੰ ਮਿਲ ਕੇ ਆ ਗਿਆ, ਆ ਕੇ ਮੱਥਾ ਟੇਕਿਆ। ਮਰਦਾਨਿਆਂ ਮੇਰਾ ਲਾਲ ਗੁਰੂ ਨਾਨਕ, ਤੇਰਾ ਗੁਰੂ ਨਾਨਕ ਮੇਰਾ ਨਾਨਕ ਕਿੱਥੇ ਹੀ, ਕੀ ਦੱਸੇ, ਉੱਥੇ ਹੁਕਮ ਸੀ ਦੱਸੀ ਨਾ ਕਿਸੇ ਨੂੰ, ਮੇਰਾ ਜ਼ਿਕਰ ਨਾ ਕਰੇ, ਚੁੱਪ ਕਰਕੇ ਬਹਿ ਰਿਹਾ। ਥੋੜੀ ਦੇਰ ਬਾਅਦ ਕਹਿੰਦਾ ਮਾਤਾ ਮੈਂ ਚੱਲਾਂ। ਮਾਤਾ ਜੀ ਕਹਿੰਦੇ ਨੇ ਚੱਲ ਕਿੱਥੇ ਜਾਏਗਾ, ਘਰਦਿਆਂ ਨੂੰ ਮਿਲ ਲਿਆ, ਮੈਨੂੰ ਮਿਲ ਲਈ, ਤੀਜੀ ਤੇਰੀ ਧਿਰ ਘੇੜੀ, ਚੱਲ ਕਿੱਥੇ ਚੱਲਦਾ। ਮਰਦਾਨਾ ਉੱਠ ਕੇ ਤੁਰ ਪਿਆ ਤੇ ਮਾਤਾ ਜੀ ਮਗਰੇ ਆ ਗਿਆ ਗੁਰੂ ਨਾਨਕ ਦੇ ਪਾਸ, ਮਗਰੇ ਮਗਰੇ ਪੋਲੇ ਪੈਲੀ, ਮਾਤਾ ਜੀ ਵੀ ਪਹੁੰਚ ਪਈ। ਮਗਰੋਂ ਪੁੱਛ ਕੇ ਮੈਂ ਤਾਂ ਕਲਿਆਣ ਰਾਏ ਵੀ ਤੁਰੇ ਆ। ਦੋਵਾਂ ਨੂੰ ਆਉਂਦਿਆਂ ਨੂੰ ਧੰਨ ਗੁਰੂ ਨਾਨਕ ਨੇ ਪੂਰਨ ਅਦਬ ਸਤਿਕਾਰ ਦੇ ਨਾਲ ਪੈਰੀ ਹੱਥ ਲਾ ਕੇ ਕੋਲ ਬਿਠਾਇਆ, ਲਿਆ ਕੇ ਆਪ ਜਿਸ ਵਿਛਾਈ ਤੇ ਬੈਠੇ ਸਨ ਉਸ ਤੋਂ ਥੱਲੇ ਹੋ ਗਏ, ਮਾਤਾ ਪਿਤਾ ਨੂੰ ਅਦਬ ਨਾਲ ਬਿਠਾਇਆ। ਪਰ ਅੱਜ ਮਹਿਤਾ ਜੀ ਦੀਆਂ ਨਜ਼ਰਾਂ ਚ ਕੁਝ ਹੋਰ ਹੈ, ਸੋਚੀ ਪਏ ਹੋਏ। ਮੈਂ ਸਾਰੀ ਉਮਰ ਪੁੱਤਰ ਪੁੱਤਰ ਕਹਿ ਕੇ ਚੰਗਾਈ ਦਿੰਦਾ ਰਿਹਾ, ਸਾਰਾ ਸੰਸਾਰ ਜਿਹਨੂੰ ਮੱਥੇ ਟੇਕਦਾ, ਸਾਰਾ ਸੰਸਾਰ ਜਿਸ ਨੂੰ ਧੰਨ ਧੰਨ ਕਹਿ ਕੇ ਯਾਦ ਕਰਦਾ, ਕਾਲੂ ਕਿਤੇ ਤੇਰੇ ਮੰਦੇ ਭਾਗਦਾ ਨਹੀਂ ਕਿ ਤੂੰ ਇਸ ਨੂੰ ਸਮਝ ਨਾ ਸਕਿਆ। ਨਾਨਕੀ ਜਿਸ ਨੂੰ ਰੱਬ ਰੱਬ ਕਹਿੰਦੀ, ਅੱਜ ਗੌਰ ਨਾਲ ਵੇਖਿਆ ਕੁਝ ਹੋਰ ਦਿਸਿਆ। ਹੌਲੀ ਜੀ ਛੋਕਲੇ ਜਾ ਅਗਾਂਹ ਹੋਇਆ ਤੇ ਗੁਰੂ ਨਾਨਕ ਦੇ ਚਰਨਾਂ ਤੇ ਪੈ ਗਿਆ। ਧੰਨ ਗੁਰੂ ਨਾਨਕ ਕਹਿਣ ਲੱਗੇ ਪਿਤਾ ਜੀ ਕੀ ਕਰਦੇ ਹੋ? ਕਹਿਣ ਲੱਗੇ ਨਾਨਕ ਨਾ, ਅੱਜ ਪਿਤਾ ਨਾ ਕਹੋ, ਅੱਜ ਮੈਨੂੰ ਤੂੰ ਆਪਣੇ ਘਰ ਪ੍ਰਵੇਸ਼ ਕਰਨ ਦੀ ਆਗਿਆ ਦੇ, ਆਪਣੇ ਮਾਰਗ ਤੇ ਮੈਨੂੰ ਲਾ ਲੈ, ਮੈਨੂੰ ਵੀ ਉਹ ਕੁਝ ਬਣਾ ਲੈ। ਤੂੰ ਕਿੰਨਿਆਂ ਨੂੰ ਆਪਣੇ ਨਾਲ ਜੋੜਿਆ, ਆਪਣੇ ਮਗਰ ਲਾਇਆ, ਆਪਣੀ ਸਿੱਖੀ ਬਖਸ਼ਿਸ਼ ਕੀਤੀ ਏ, ਅੱਜ ਆਪਣੇ ਬਾਪ ਦੀ ਝੋਲੀ ਵੀ ਉਹ ਖੈਰ ਪਾ ਦੇ। ਧੰਨ ਗੁਰੂ ਨਾਨਕ ਨੇ ਮੋਢਿਆਂ ਤੋਂ ਫੜਿਆ, ਪਿਤਾ ਦੇ ਕੰਨ ਕੋਲ ਹੌਲੀ ਜੀ ਕਹਿਤਾ ਸਤ ਕਰਤਾਰ ਸਤਨਾਮ। ਮਹਿਤਾ ਜੀ ਦਾ ਲੂਹ ਨੂੰ ਠਰ ਗਿਆ, ਆਨੰਦ ਨਾਲ ਭਰ ਗਿਆ ਰੋਮ ਰੋਮ, ਹੈਰਾਨ ਹੋ ਗਏ। ਮੈਂ ਇਸ ਚੀਜ਼ ਤੋਂ ਐਵੇਂ ਹੀ ਵਾਂਝਾ ਰਹਿ ਗਿਆ, ਕਿਉਂ ਜਾਪਿਆ ਵੀ ਇੱਕ ਦਿਨ ਤਾਂ ਐਸਾ ਸੀ ਜਿਸ ਦਿਨ ਨਾਨਕ ਨੇ ਮੇਰੇ ਘਰ ਜਨਮ ਲਿਆ ਸੀ, ਤੇ ਅੱਜ ਇਉਂ ਜਾਪਦਾ ਜਿਵੇਂ ਨਾਨਕ ਦੇ ਘਰ ਮੈਂ ਜਨਮ ਲੈ ਰਿਹਾ ਹਾਂ। ਮਹਿਤਾ ਜੀ ਨੂੰ ਇਉਂ ਜਾਪਦਾ ਜਿਵੇਂ ਨਾਨਕ ਦੀ ਗੁਰਮਤ ਦੇ ਘਰ ਵਿਚ, ਨਾਨਕ ਦੇ ਘਰ ਚ ਅੱਜ ਮੇਰਾ ਨਵਾਂ ਜੀਵਨ, ਨਵਾਂ ਜਨਮ ਹੋ ਕੇ ਇੱਕ ਨਵੇਂ ਜੀਵਨ ਦੀ ਆਰੰਭਤਾ ਹੋਈ। ਸਰੂਰ ਨਾਲ ਭਰੇ, ਆਨੰਦ ਨਾਲ ਭਰੇ ਹੋਏ, ਸਰਸਾਰ ਹੋਏ, ਗੁਰੂ ਨਾਨਕ ਦੇ ਚਰਨਾਂ ਤੇ ਢਹਿ ਪੈਣਾ ਚਾਹੁੰਦੇ ਨੇ, ਕਿਉਂਕਿ ਉਹ ਕੁਝ ਮਿਲ ਗਿਆ ਹੈ ਜੋ ਗੁਰੂ ਨਾਨਕ ਦੇ ਦਰ ਤੋਂ ਬੜਿਆਂ ਨੂੰ ਮਿਲਿਆ।

ਕੀਤੇ ਹੋਏ ਸਾਰੇ ਨਿਸਫਲ ਚਲੇ ਜਾਂਦੇ। ਜਿਵੇਂ ਕਿ 68 ਤੀਰਥਾਂ ਦਾ ਇਸ਼ਨਾਨ, ਪਰੋਪਕਾਰੀ ਜੀਵਨ ਬਤੀਤ ਕਰਨਾ, ਬਹੁਤ ਸਾਰਾ ਦਾਨ ਪੁੰਨ ਕਰਨਾ, ਬਹੁਤ ਪ੍ਰਸ਼ਾਦ ਕਰਾਵੇ, ਪਾਠ ਕਰਾਵੇ, ਪਰ ਜੇ ਨਿੰਦਾ ਹੋ ਗਈ ਉਹ ਵੀ ਕਿਸੇ ਮਹਾਂਪੁਰਖ ਦੀ, ਤੇ ਕੋਈ ਵੀ ਕੀਤਾ ਹੋਇਆ ਕਰਮ ਫਲੀਭੂਤ ਨਹੀਂ ਹੁੰਦਾ। ਜਿਹੜਾ ਮਨੁੱਖ ਇਸ ਭਿਅੰਕਰ ਰੋਗ ਵਿੱਚ ਫਸਿਆ

ਪਰ ਇਹਨਾਂ ਦੇ ਨਤੀਜਿਆਂ ਵੱਲ ਧਿਆਨ ਦੇਈ। ਸੰਤ ਦੀ ਨਿੰਦਾ ਦਾ ਫਲ ਕੀ ਹੁੰਦਾ? ਉਹ ਰਵਿਦਾਸ ਦੇ ਸ਼ਬਦ ਵਿੱਚ ਤੁਸੀਂ ਸੁਣੀ ਚੁੱਕੇ ਹੋ। ਤੋ ਭਗਤ ਕਹਿੰਦੇ

ਆਪਣੇ ਸ਼ਬਦ ਵਿੱਚ ਫਰਮਾਨ ਕਰਦੇ ਨੇ। ਨਿੰਦਕ ਦੀ ਇਹ ਨਿਸ਼ਾਨੀ ਹੈ, ਜਦੋਂ ਕਿਸੇ ਦਾ ਭਲਾ ਹੁੰਦਾ ਹੋਇਆ ਵੇਖੇਗਾ ਤੇ ਦੁਖੀ ਹੋਏਗਾ, ਤੇ ਜਦੋਂ ਕਿਸੇ ਦਾ ਬੁਰਾ ਹੁੰਦਾ ਵੇਖੇਗਾ ਉਦੋਂ ਪ੍ਰਸੰਨਤਾ ਵਿੱਚ ਆਉਂਦਾ, ਖੁਸ਼ੀ ਵਿੱਚ ਆਉਂਦਾ।

ਜੀ ਆਦਿ ਨਾਵਾਂ ਨਾਲ ਸੰਬੋਧਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਚੈਤ ਸ੍ਰੀ ਹੀ ਹੈ। ਬੜੇ ਮਨੋਰੰਜਕ ਅਤੇ ਕਠਿਨ ਰਾਗ ਨੂੰ ਸ਼ੁੱਧਤਾ ਸਹਿਤ ਮਹਾਨ ਗਾਇਕ ਹੀ ਗਾ ਸਕਦੇ ਹਨ। ਜੈਤ ਸ੍ਰੀ ਦਾ ਪ੍ਰਭਾਵ ਸੁੱਖ ਅਤੇ ਖੁਸ਼ੀ ਦੇਣ ਵਾਲਾ ਹੈ। ਖੁਸ਼ੀ ਲੈਣ ਲਈ ਮਨ ਦੇ ਆਲਸੀਆ ਉਗਲਾਣਾ ਵਾਲਾ ਸੁਭਾਅ ਛੱਡ ਹੀਰੇ ਵਿੱਚ ਰਤਨ ਨਾਮ ਨੂੰ ਵਸਾ ਕੇ ਗੁਰੂ ਬਖਸ਼ਿਸ਼ ਲੈਣੀ ਪੈਂਦੀ ਹੈ। ਇਸ ਰਾਗ ਨੂੰ ਮਨੋਰੰਜਕ ਬਣਾਉਣ ਲਈ ਇਸ ਦੇ ਸਰੂਪ ਵਿੱਚ ਰਿਸ਼ਵ ਦੈਵਤ ਕੋਮਲ ਮੱਧਮ ਤੀਬਰ ਬਾਕੀ ਸਵਰ ਸ਼ੁੱਧ ਲਗਾਏ ਜਾਂਦੇ ਹਨ। ਆਰੋਹ ਵਿੱਚ ਰਿਸ਼ਵ ਅਤੇ ਦੈਵਤ ਵਰਜਿਤ ਹਨ। ਇਸ ਦਾ ਵਾਦੀ ਸੁਰ ਗੰਧਾਰ ਅਤੇ ਸੰਵਾਦੀ ਨਿਸ਼ਾਦ ਹੈ। ਇਹ ਰਾਗ ਦਿਨ ਦੇ ਚੌਥੇ ਪਹਿਰ ਗਾਇਆ ਜਾਂਦਾ ਹੈ। ਰਾਗ ਜੈਤਸਰੀ ਵਿੱਚ ਦੋ ਸ਼ਬਦਾਂ ਦਾ ਕੀਰਤਨ ਸਰਵਣ ਕਰੋ। ਪਹਿਲਾ ਸ਼ਬਦ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਰਚਨਾ ਹੈ। ਇਸ ਨੂੰ ਗਾ ਰਹੇ ਹਨ ਬੀਬੀ ਨਵੇਦਿਤਾ ਕੌਰ ਜੀ। ਸ਼ਬਦ ਦੀ ਤੁਕ ਹੈ ਕੋਈ ਜੰਗ ਹਰ ਸਿਓ ਦੇਵ ਹੈ ਜੋਰ, ਅਤੇ ਦੂਜਾ ਸ਼ਬਦ ਗੁਰੂ ਰਾਮਦਾਸ ਜੀ ਦੀ ਰਚਨਾ ਹਰ ਹਰ ਸਿਮਰੋ ਅਗਮ ਅਪਾਰਾ ਭਾਈ ਮਹਿੰਦਰ ਸਿੰਘ ਜੀ ਸਾਗਰ ਪ੍ਰਸਤੁਤ ਕਰ ਰਹੇ ਹਨ। ਪਹਿਲਾ ਸ਼ਬਦ ਕੋਈ ਜੰਗ ਹਰ ਸਿਓ ਦੇਵ ਹੈ ਜੋਰ।

ਗਰੀਬ ਨਵਾਜ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸੋਢੀ ਸੁਲਤਾਨ ਸਤਿਗੁਰੂ ਜੀ ਆਪ ਜੀ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਦੀ ਹਾਜ਼ਰੀ ਭਰਦਿਆਂ ਜਿਨ੍ਹਾਂ ਜਿਨ੍ਹਾਂ ਗੁਰਮੁਖ ਪਿਆਰਿਆਂ ਗੁਰੂ ਸਵਾਰਿਆਂ ਮਾਤਾਵਾਂ ਬੀਬੀਆਂ ਨੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਆਪ ਜੀ ਦੀ ਬਖਸ਼ੀ ਹੋਈ ਮਾਇਆ ਵਿੱਚੋਂ ਬਾਣੀ ਗੁਰੂ ਜੀ ਦਾ ਸਤਿਕਾਰ ਕਰਦਿਆਂ ਹੋਇਆਂ ਗੁਰੂ ਕੇ ਕੀਰਤਨ ਨੂੰ ਬੇਅੰਤ ਮਾਇਆ ਮੱਥਾ ਟੇਕਿਆ ਅੰਤਰਜਾਮੀ ਸੋਢੀ ਸੁਲਤਾਨ ਪਾਤਸ਼ਾਹ ਸਰਬੱਤ ਗੁਰਮੁਖ ਮਾਈ ਭਾਈ ਦੀ ਹਾਜ਼ਰੀ ਦਰ ਕਬੂਲ ਕਰਨੀ ਸਰਬੱਤ ਨੂੰ ਦਰੋ ਕਰੋ ਨਾਮ ਦੀ ਦਾਤ ਗੁਰਸਿੱਖੀ ਜੀਵਨ ਅੰਮ੍ਰਿਤ ਵੇਲੇ ਦਾ ਜਾਗਣਾ ਦੇਹ ਅਰੋਗਤਾ ਗਰੀਬ ਨਵਾਜ ਪਾਤਸ਼ਾਹ ਚੜ੍ਹਦੀਆਂ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨਾ ਸਤਿਗੁਰ ਜੀ ਆਪਣੇ ਚਰਨਾਂ ਦਾ ਪਿਆਰ ਬਖਸ਼ਿਸ਼ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਕੁਛ ਵੱਡੇ ਹੋਏ। 4-5 ਸਾਲ ਦੇ ਲਗਭਗ ਆਪ ਦੀ ਉਮਰ ਰੋਜ ਛੋਟੇ ਛੋਟੇ ਬੱਚਿਆਂ ਨੂੰ ਨਾਲ ਲੈ ਕੇ ਤੇ ਗੰਗਾ ਦੇ ਕਿਨਾਰੇ ਖੇਲਣੇ ਜਾਂਦੇ ਸਨ। ਇਸ ਗੰਗਾ ਦੇ ਘਾਟ ਤੇ ਸ਼ਿਵ ਦੱਤ ਪੰਡਿਤ ਨਾਮ ਕਰਕੇ ਇੱਕ ਪੰਡਿਤ ਤਪੱਸਿਆ ਕਰਿਆ ਕਰਦਾ ਸੀ। 70 ਸਾਲ ਦੀ ਜਿਸ ਦੀ ਉਮਰ ਸ੍ਰੀ ਰਾਮ ਚੰਦਰ ਭਗਵਾਨ ਜੀ ਦਾ ਉਪਾਸ਼ਕ ਸੀ। ਰੋਜ ਮੂਰਤੀ ਸ੍ਰੀ ਰਾਮ ਚੰਦਰ ਜੀ ਦੀ ਅੱਗੇ ਰੱਖ ਕੇ ਪ੍ਰਸਾਦ ਅੱਗੇ ਰੱਖ ਕੇ ਅਰਦਾਸ ਕਰਦਾ ਸੀ, ਹੇ ਭਗਵਾਨ ਭੋਗ ਲਾਓ। ਔਰ ਇਸ ਸ਼ਿਵ ਦੱਤ ਪੰਡਿਤ ਨੂੰ ਇੱਕ ਵਾਰ ਆਪਣਾ ਦਰਸ਼ਨ ਦਿਓ ਪ੍ਰਭੂ, ਰੋਜ ਅਰਦਾਸ ਕਰੇ ਕਿ ਇਤਨੀ ਮੇਰੀ ਉਮਰ ਹੋ ਗਈ, ਹੁਣ ਮੈਂ ਬੁੱਢਾ ਹੋ ਚੱਲਿਆ ਹਾਂ, ਇੱਕ ਵਾਰ ਆਪਣਾ ਦਰਸ਼ਨ ਕਰਾ ਦਿਓ। ਕਿਤੇ ਐਸਾ ਨਾ ਹੋਵੇ ਕਿ ਤੇਰੇ ਦਰਸ਼ਨ ਕੀਤਿਆਂ ਬਗੈਰ ਹੀ ਇਸ ਦੇਹੀ ਵਿੱਚੋਂ ਪ੍ਰਾਣ ਨਿਕਲ ਜਾਣ। ਸਤਸੰਗਤ ਬੋਲੋ ਸ੍ਰੀ ਵਾਹਿਗੁਰੂ। ਔਰ ਫਿਰ ਮੈਨੂੰ ਆ ਤੇਰੇ ਦਰਸ਼ਨਾਂ ਵਾਸਤੇ ਫਿਰ ਜਨਮ ਲੈਣਾ ਪਵੇ, ਹੇ ਮੇਰੇ ਪ੍ਰਭੂ ਇੱਕ ਵਾਰ ਦਰਸ਼ਨ ਕਰਾਓ। ਤਾਂ ਅੱਜ ਜਦੋਂ ਅਰਦਾਸ ਕਰ ਰਿਹਾ, ਇਸ ਦੀ ਅਰਦਾਸ ਕਿਉਂਕਿ ਬਿਰਥੀ ਕਦੇ ਨਾ ਹੋਈ ਜਨ ਕੀ ਅਰਦਾਸ, ਜਦੋਂ ਕੋਈ ਮਨ ਨਾਲ ਪ੍ਰੇਮ ਨਾਲ ਅਰਦਾਸ ਕਰਦਾ ਤਾਂ ਉਸਦੀ ਅਰਦਾਸ ਪ੍ਰਭੂ ਦੇ ਚਰਨਾਂ ਵਿੱਚ ਪਹੁੰਚਦੀ। ਗੋਬਿੰਦ ਰਾਏ ਜੀ ਖੇਡਦੇ ਹੋਏ ਆ ਗਏ ਤੇ ਪੰਡਿਤ ਸ਼ਿਵ ਦੱਤ ਨੂੰ ਵੇਖਿਆ ਕਿ ਬੇਨਤੀ ਕਰ ਰਿਹਾ, ਪ੍ਰਭੂ ਭੋਗ ਲਾਓ, ਪ੍ਰਸਾਦ ਅੱਗੇ ਰੱਖਿਆ, ਲੱਡੂਆਂ ਦਾ ਥਾਲ ਭਗਵਾਨ ਸ੍ਰੀ ਰਾਮ ਚੰਦਰ ਦੀ ਮੂਰਤੀ ਅੱਗੇ ਅਰਦਾਸ ਵਿੱਚ ਜੁੜਿਆ। ਤਾਂ ਹੀ ਗੋਬਿੰਦ ਰਾਏ ਜੀ ਨੇ ਆ ਕੇ ਥਾਲ ਵਿੱਚੋਂ ਇੱਕ ਲੱਡੂ ਚੁੱਕ ਕੇ ਮੂੰਹ ਵਿੱਚ ਪਾ ਲਿਆ। ਪੰਡਿਤ ਸ਼ਿਵ ਦੱਤ ਨੇ ਦੇਖਿਆ ਕਿ ਕੋਈ ਬਾਲਕ ਹੈ ਔਰ ਥਾਲ ਵਿੱਚੋਂ ਪ੍ਰਸਾਦ ਦਾ ਲੱਡੂ ਚੁੱਕ ਕੇ ਮੂੰਹ ਵਿੱਚ ਪਾ ਲਿਆ। ਤਾਂ ਪੰਡਿਤ ਸ਼ਿਵ ਦੱਤ ਨੂੰ ਬੜਾ ਕ੍ਰੋਧ ਆਇਆ, ਕਹਿਣ ਲੱਗਾ ਤੂੰ ਕੌਣ ਹੈ ਔਰ ਮੇਰੀ ਪੂਜਾ ਵਿੱਚ ਵਿਘਨ ਪਾ ਰਿਹਾ, ਜਾ ਚਲਾ ਜਾ ਇੱਥੋਂ ਤੇ ਫਿਰ ਕੱਲ ਜਾਂ ਦੁਬਾਰਾ ਆ ਕੇ ਮੇਰੀ ਪੂਜਾ ਵਿੱਚ ਵਿਘਨ ਨਹੀਂ ਪਾਉਣਾ। ਸਾਹਿਬ ਜੀ ਚਲੇ ਗਏ ਬੱਚਿਆਂ ਨਾਲ ਖੇਡਦੇ ਹੋਏ ਗੋਬਿੰਦ ਰਾਏ ਜੀ ਅੱਗੇ। ਅਗਲੇ ਦਿਨ ਪੰਡਿਤ ਸ਼ਿਵ ਦੱਤ ਫਿਰ ਜਦੋਂ ਪੂਜਾ ਵਿੱਚ ਜੁੜਿਆ ਔਰ ਅਰਦਾਸ ਕੀਤੀ ਭਗਵਾਨ ਭੋਗ ਲਾਓ, ਗੋਬਿੰਦ ਰਾਏ ਜੀ ਫਿਰ ਖੇਲਦੇ ਹੋਏ ਆਏ ਤੇ ਫਿਰ ਥਾਲ ਵਿੱਚੋਂ ਲੱਡੂ ਚੁੱਕ ਕੇ ਮੂੰਹ ਵਿੱਚ ਪਾ ਲਿਆ। ਸਤਸੰਗਤ ਬੋਲੋ ਸ੍ਰੀ

ਥਾਲ ਵਿੱਚੋਂ ਲੱਡੂ ਚੁੱਕੇ ਮੂੰਹ ਵਿੱਚ ਪਾ ਲੈਂਦਾ। ਤਾਂ ਗੋਬਿੰਦ ਰਾਏ ਜੀ ਕਹਿਣ ਲੱਗੇ, ਮਾਂ ਜੀ ਅਸੀਂ ਤਾਂ ਇਹਦੀ ਭਗਤੀ ਵਿੱਚ ਕੋਈ ਵਿਘਨ ਨਹੀਂ ਪਾਉਂਦੇ, ਇਹ ਆਪ ਹੀ ਰੋਜ ਕਹਿੰਦਾ ਭੋਗ ਲਾਓ ਤੇ ਅਸੀਂ ਜਦੋਂ ਪ੍ਰਸਾਦ ਚੁੱਕ ਕੇ ਭੋਗ ਲਾਇਆ ਤੇ ਸਾਨੂੰ ਗੁੱਸੇ ਕਰਦਾ। ਸਤਸੰਗਤ ਬੋਲੋ ਸ੍ਰੀ। ਤਾਂ ਪੰਡਿਤ ਸ਼ਿਵ ਦੱਤ ਬੜੇ ਕ੍ਰੋਧ ਵਿੱਚ ਕਹਿਣ ਲੱਗਾ, ਮੈਂ ਤੈਨੂੰ ਤਾਂ ਨਹੀਂ ਕਹਿੰਦਾ ਭੋਗ ਲਾਓ, ਮੈਂ ਤਾਂ ਆਪਣੇ ਇਸ਼ਟ ਸ੍ਰੀ ਰਾਮ ਚੰਦਰ ਜੀ ਨੂੰ ਕਹਿੰਦਾ ਹਾਂ ਭੋਗ ਲਾਓ, ਤੇ ਜੇ ਕੱਲ ਤੂੰ ਆਇਆ ਔਰ ਮੇਰੀ ਭਗਤੀ ਵਿੱਚ ਵਿਘਨ ਪਾਇਆ ਤਾਂ ਫਿਰ ਮੈਂ ਤੈਨੂੰ ਦੇਖ ਲਵਾਂਗਾ। ਉਸੇ ਨਾਲ ਬੋਲ ਕੇ ਪੰਡਿਤ ਸ਼ਿਵ ਦਾ ਚਲਾ ਗਿਆ। ਤੀਜੇ ਦਿਨ ਮੁੜ ਗੰਗਾ ਦੇ ਕਿਨਾਰੇ ਜਦੋਂ ਆ ਕੇ ਭਗਤੀ ਵਿੱਚ ਜੁੜਿਆ ਤੇ ਥਾਲ ਪ੍ਰਸਾਦ ਦਾ ਅੱਗੇ ਰੱਖਿਆ ਤੇ ਬੇਨਤੀ ਕੀਤੀ ਕਿ ਹੇ ਭਗਵਾਨ ਭੋਗ ਲਾਓ, ਤਾਂ ਗੋਬਿੰਦ ਰਾਏ ਜੀ ਫਿਰ ਬੱਚਿਆਂ ਨਾਲ ਖੇਡਦੇ ਆਏ ਤੇ ਫਿਰ ਥਾਲ ਵਿੱਚੋਂ ਲੱਡੂ ਚੁੱਕ ਕੇ ਮੂੰਹ ਵਿੱਚ ਪਾ ਲਿਆ। ਅੱਜ ਪੰਡਿਤ ਸ਼ਿਵ ਦੱਤ ਨੇ ਗੋਬਿੰਦ ਰਾਏ ਜੀ ਨੂੰ ਬਾਂਹ ਵਿੱਚੋਂ ਪਕੜ ਲਿਆ, ਆਖਿਆ ਦੋ ਦਿਨ ਤੋਂ ਮੇਰੀ ਭਗਤੀ ਵਿੱਚ ਵਿਘਨ ਪਾ ਰਿਹਾ, ਅੱਜ ਨਹੀਂ ਛੱਡਣਾ। ਕੋਲ ਪਈ ਸੀ ਸੋਟੀ, ਸੋਟੀ ਚੁੱਕ ਕੇ ਜਿਉਂ ਗੋਬਿੰਦ ਰਾਏ ਜੀ ਨੂੰ ਮਾਰਨ ਵਾਸਤੇ ਚੁੱਕੀ ਤਾਂ ਗੋਬਿੰਦ ਰਾਏ ਜੀ ਨੇ ਝੱਟ ਆਪਣਾ ਰੂਪ ਭਗਵਾਨ ਸ੍ਰੀ ਰਾਮ ਚੰਦਰ ਜੀ ਦਾ ਬਣਾ ਲਿਆ। ਸਤ ਸੰਗਤ ਬੋਲੋ ਸ੍ਰੀ। ਪੰਡਿਤ ਸ਼ਿਵ ਦੱਤ ਵੇਖ ਕੇ ਹੈਰਾਨ ਰਹਿ ਗਿਆ, ਭਗਵਾਨ ਸ੍ਰੀ ਰਾਮ ਚੰਦਰ ਜੀ ਜਿਨ੍ਹਾਂ ਦਾ ਮੈਂ ਉਪਾਸ਼ਕ, ਇਸ ਬਾਲਕ ਵਿੱਚੋਂ ਮੈਨੂੰ ਦਰਸ਼ਨ ਹੋ ਰਹੇ। ਤਾਂ ਪੰਡਿਤ ਸ਼ਿਵ

ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨ ਪਾਰਸ ਹਨ। ਜੇ ਲੋਹਾ ਪਾਰਸ ਨਾਲ ਛੁਆ ਦੇਈਏ ਤਾਂ ਉਹ ਲੋਹਾ ਨਹੀਂ ਰਹਿੰਦਾ, ਸੋਨਾ ਬਣ ਜਾਂਦਾ। ਗੁਰੂ ਨਾਨਕ ਦੇ ਚਰਨ ਐਸੇ ਪਾਰਸ ਹਨ, ਜੇ ਇਸ ਦੇ ਨਾਲ ਲੋਹੇ ਨੂੰ ਵੀ ਛੁਆ ਦੇਈਏ ਤਾਂ ਲੋਹਾ ਵੀ ਪਾਰਸ ਬਣ ਜਾਂਦਾ। ਸਾਧ ਸੰਗਤ ਬੋਲੋ ਸ੍ਰੀ ਪਾਰਸ ਭੇਟ ਪਏ ਸੇ ਪਾਰਸ। ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਦਰ ਦੀ ਸੇਵਾ ਜੇ ਕਿਸੇ ਨੇ ਮਨੋਕਾਮਨਾ ਕਰਕੇ ਕੀਤੀ ਤਾਂ ਉਸਦੀ ਮਨੋਕਾਮਨਾ ਪੂਰੀਆਂ ਹੋ ਗਈਆਂ। ਜੇ ਗੁਰੂ ਨਾਨਕ ਦੇ ਦਰ ਦੀ ਸੇਵਾ ਕਿਸੇ ਨੇ ਨਿਸ਼ਕਾਮਤਾ ਦੇ ਨਾਲ ਕੀਤੀ ਤਾਂ ਉਹ ਗੁਰੂ ਨਾਨਕ ਦੇ ਘਰ ਦੇ ਮਾਲਕ ਬਣ ਗਏ। ਸਾਧ ਸੰਗਤ ਬੋਲੋ ਸ੍ਰੀ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ। ਸ਼ਾਮਾਂ ਦਾ ਦੀਵਾਨ ਸੱਜਿਆ ਤਾਈ ਇੱਕ ਪ੍ਰੇਮੀ ਆ ਕੇ ਸਾਹਿਬ ਜੀ ਦੇ ਚਰਨਾਂ ਵਿੱਚ ਇੱਕ ਟੱਕਾ ਮੱਥਾ ਟੇਕਿਆ। ਗਰੀਬ ਵਿਚਾਰਾ ਜਿਤਨੀ ਵਿਚਾਰੇ ਦੀ ਵਿੱਤ ਸੀ ਆ ਕੇ ਇੱਕ ਟੱਕਾ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਰੱਖਿਆ ਤਾਂ ਸਾਹਿਬ ਜੀ ਨੇ ਉਹ ਟੱਕਾ ਲੈ ਕੇ ਆਪਣੀ ਤੱਲੀ ਤੇ ਰੱਖ ਲਿਆ। ਕੋਲ ਬੈਠੇ ਸਨ ਬਾਬਾ ਸ੍ਰੀ ਚੰਦ, ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਵੱਡੇ ਸਪੁੱਤਰ। ਆਖਿਆ, ਬੇਟਾ ਸ੍ਰੀ ਚੰਦ, ਦੱਸੋ ਸਾਡੀ ਤੱਲੀ ਵਿੱਚ ਕੀ ਹੈ? ਤਾਂ ਬਾਬਾ ਸ੍ਰੀ ਚੰਦ ਜੀ ਕਹਿਣ ਲੱਗੇ, ਪਿਤਾ ਜੀ, ਤੁਹਾਡੀ ਤੱਲੀ ਤੇ ਇੱਕ ਟੱਕਾ ਹੀ ਤਾਂ ਹੈ। ਹੁਣੇ ਸਿੱਖ ਆਇਆ, ਇਸ ਨੇ ਤੁਹਾਡੇ ਅੱਗੇ ਇੱਕ ਟੱਕਾ ਮੱਥਾ ਟੇਕਿਆ ਜੋ ਤੁਸੀਂ ਆਪਣੀ ਮੁੱਠੀ ਵਿੱਚ ਰੱਖ ਲਿਆ। ਆਪਣੇ ਛੋਟੇ ਪੁੱਤਰ ਲਕਸ਼ਮੀ ਚੰਦ ਜੀ ਕੋਲੋਂ ਪੁੱਛਿਆ, ਬੇਟਾ ਤੂੰ ਦੱਸ ਸਾਡੀ ਤੱਲੀ ਤੇ ਕੀ ਹੈ? ਕਹਿਣ ਲੱਗੇ, ਪਿਤਾ ਜੀ, ਇੱਕ ਟੱਕਾ ਹੀ ਤਾਂ ਹੈ। ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸਾਰੀ ਸੰਗਤ ਕੋਲੋਂ ਪੁੱਛਿਆ, ਸਾਧ ਸੰਗਤ ਤੁਸੀਂ ਦੱਸੋ ਸਾਡੀ ਤੱਲੀ ਤੇ ਕੀ ਹੈ? ਸਾਰਿਆਂ ਨੇ ਆਖਿਆ, ਗਰੀਬ ਨਿਵਾਜ, ਇੱਕ ਟੱਕਾ ਹੀ ਹੈ। ਤਾਂ ਹੀ ਸੇਵਾ ਕਰਦੇ ਹੋਏ ਭਾਈ ਲਹਿਣਾ ਜੀ ਉੱਥੇ ਆਏ, ਘਾਹ ਦੀ ਪੰਡ ਸਿਰ ਤੋਂ ਇੱਕ ਪਾਸੇ ਰੱਖ ਕੇ ਸੰਗਤ ਵਿੱਚ ਜਿੱਥੇ ਜਗ੍ਹਾ ਮਿਲਦੀ ਸੀ ਬੈਠ ਗਏ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਭਾਈ ਲਹਿਣਾ ਜੀ ਨੂੰ ਕੋਲ ਸੱਦਿਆ, ਆਖਿਆ, ਲੈਣਿਆ ਇੱਥੇ ਆ ਜੀ। ਗਰੀਬ ਨਿਵਾਜ, ਲੈਣਿਆ ਤੂੰ ਦੱਸ ਬਈ ਸਾਡੀ ਤੱਲੀ ਤੇ ਕੀ ਹੈ? ਸਾਧ ਸੰਗਤ ਬੋਲੋ ਸ੍ਰੀ। ਭਾਈ ਲਹਿਣਾ ਜੀ ਦੇ ਹੱਥ ਜੁੜ ਗਏ, ਬੇਨਤੀ ਕੀਤੀ, ਗਰੀਬ ਨਿਵਾਜ, ਮੈਂ ਕੌਣ ਹਾਂ ਕਿ ਦੱਸਾਂ ਕਿ ਤੇਰੀ ਤੱਲੀ ਤੇ ਕੀ ਹੈ? ਨਹੀਂ ਲੈਣਿਆ, ਦੱਸ ਬਈ, ਜੋ ਵੇਖਿਆ ਹੀ ਉਹੀ ਦੱਸ। ਤਾਂ ਭਾਈ ਲਹਿਣਾ ਜੀ ਹੱਥ ਜੋੜ ਕੇ ਕਹਿਣ ਲੱਗੇ, ਗਰੀਬ ਨਿਵਾਜ, ਆਪ ਦੀ ਤੱਲੀ ਤੇ 14 ਲੋਕਾਂ ਦੀ ਪਾਤਸ਼ਾਹੀ ਹੈ, ਔਰ ਜੇ ਇਹ ਮੇਰ ਭਰਿਆ ਹੱਥ ਤੂੰ ਜਿਸ ਦੇ ਸਿਰ ਤੇ ਰੱਖ ਸੱਚੇ ਪਾਤਸ਼ਾਹ ਦੇ ਦਰ ਤੇ ਜਿਤਨਾ ਕੋਈ ਵੱਡਾ ਸਿਦਕ ਦਾ ਝੋਲ ਲੈ ਕੇ ਆਏਗਾ ਉਤਨੀਆਂ ਹੀ ਬਖਸ਼ੀਸ਼ਾਂ ਦੀ ਦਾਤਾਂ ਗੁਰੂ ਨਾਨਕ ਕੋਲੋਂ ਲੈ ਕੇ ਜਾਏਗਾ। ਸਤਿ ਸੰਗਤ ਬੋਲੋ ਸ੍ਰੀ। ਇਸ ਵਾਸਤੇ ਪੰਜਵੇਂ ਪਾਤਸ਼ਾਹ ਕਹਿ ਰਹੇ ਹਨ।

ਇਮਤਿਹਾਨ ਲਿੱਤਾ ਆਪਣੇ ਪੁੱਤਰਾਂ ਦਾ ਵੀ ਔਰ ਆਪਣੇ ਸੇਵਾਦਾਰ ਭਾਈ ਲੈਣੇ ਦਾ ਵੀ, ਕਿਉਂਕਿ ਪਤਾ ਸੀ ਕਿ ਆ ਜੋ ਗੱਦੀ ਹੈ ਇਸ ਤੇ ਉਹੀ ਬੈਠ ਸਕਦਾ ਹੈ ਜੋ ਇਸ ਗੱਦੀ ਦੇ ਲਾਇਕ ਹੋਵੇ। ਸਾਧ ਸੰਗਤ ਬੋਲੋ ਸ੍ਰੀ ਜੀ। ਔਰ ਬਿਨਾਂ ਕਸੌਟੀ ਤੇ ਪਰਖੇ ਹੋਏ, ਬਿਨਾਂ ਪ੍ਰੀਖਿਆ ਲਿੱਤੇ ਹੋਏ, ਆ ਕਿਵੇਂ ਪਤਾ ਲੱਗੇ ਕਿ ਇਸ ਗੱਦੀ ਤੇ ਬਹਿਣ ਦਾ ਕੌਣ ਹੱਕਦਾਰ ਹੈ? ਇੱਕ ਦਿਨ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਵਿਰਾਟ ਰੂਪ ਧਾਰਿਆ। ਅੱਗੇ ਅੱਗੇ ਗੁਰੂ ਨਾਨਕ ਸੱਚੇ ਪਾਤਸ਼ਾਹ, ਮਗਰ ਮਗਰ ਸੰਗਤਾਂ, ਮਗਰ ਮਗਰ ਸੰਗਤਾਂ ਨੂੰ ਆਉਂਦਿਆਂ ਵੇਖ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਪਿੱਛਾ ਤੱਕਿਆ ਤੇ ਆਖਿਆ, ਸਾਡੇ ਪਿੱਛੇ ਕੀ ਲੈਣ ਆਏ ਹੋ? ਜਾਓ ਮੁੜ ਜਾਓ ਘਰਾਂ ਨੂੰ ਸਾਰੇ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਨਦਰ ਕੀਤੀ, ਮਾਇਆ ਦੇ ਢੇਰ ਲਾ ਦਿੱਤੇ। ਆਖਿਆ ਸਾਡੇ ਪਿੱਛੇ ਆਓਗੇ ਤਾਂ ਕੁਝ ਨਹੀਂ ਜੇ ਮਿਲਣਾ, ਆ ਮਾਇਆ ਚੁੱਕੋ ਤੇ ਜਾਓ ਘਰਾਂ ਨੂੰ। ਜਿਨ੍ਹਾਂ ਨੇ ਮਾਇਆ ਤੱਕੀ ਉਹ ਮਾਇਆ ਦੀ ਝੋਲੀਆਂ ਭਰ ਕੇ ਵਾਪਸ ਚਲੇ ਗਏ। ਥੋੜੀ ਦੂਰ ਜਾ ਕੇ ਸਾਹਿਬ ਜੀ ਨੇ ਫਿਰ ਮੁੜ ਕੇ ਵੇਖਿਆ ਜੇ ਕੁਝ ਸੰਗਤਾਂ ਹੋਰ ਆ ਰਹੀਆਂ ਹਨ। ਸਤ ਸੰਗਤ ਬੋਲੋ ਸ੍ਰੀ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਨਦਰ ਕੀਤੀ, ਚਾਂਦੀ ਦੇ ਢੇਰ ਲਾ ਦਿੱਤੇ। ਆਖਿਆ ਬਈ ਆ ਲਓ ਚਾਂਦੀ ਲਓ ਤੇ ਜਾਓ ਘਰਾਂ ਨੂੰ। ਜਿਹੜੇ ਪੈਸੇ ਤੇ ਨਹੀਂ ਫਿਸਲੇ ਸਨ ਉਹ ਚਾਂਦੀ ਤੇ ਡਿੱਗ ਪਏ। ਚਾਂਦੀ ਚੁੱਕ ਕੇ ਕਈ ਹੋਰ ਵੀ ਤੁਰ ਗਏ। ਸਾਹਿਬ ਜੀ ਥੋੜੀ ਦੂਰ ਹੋਰ ਗਏ, ਫਿਰ ਪਰਤ ਕੇ ਵੇਖਿਆ ਜੇ ਕੁਝ ਸੰਗਤਾਂ ਅਜੇ ਆ ਰਹੀਆਂ ਹਨ ਪਿੱਛੇ ਪਿੱਛੇ। ਸਾਹਿਬ ਜੀ ਨੇ ਨਦਰ ਕੀਤੀ, ਸੋਨੇ ਦੇ ਢੇਰ ਲਾ ਦਿੱਤੇ। ਸੋਨੇ ਦੀ ਮੋਹਰਾਂ ਢੇਰ ਲੱਗਿਆ। ਆ ਜਿਹੜੇ ਪੈਸੇ ਤੇ ਨਹੀਂ ਡਿੱਗੇ, ਚਾਂਦੀ ਤੇ ਨਹੀਂ ਫਿਸਲੇ, ਉਹ ਸੋਨੇ ਦੀ ਮੋਹਰਾਂ ਵੇਖ ਕੇ ਉਹਨਾਂ ਦੇ ਮਨ ਗੁਰੂ ਨਾਨਕ ਨੂੰ ਛੱਡ ਗਏ। ਸੋਨੇ ਦੀਆਂ ਮੋਹਰਾਂ ਚੁੱਕ ਕੇ ਘਰਾਂ ਨੂੰ ਚਲੇ ਗਏ। ਸਾਹਿਬ ਜੀ ਫਿਰ ਖੋੜਾ ਜਾਗੇ ਗਏ, ਫਿਰ ਪਿੱਛੇ ਪਰਤ ਕੇ ਵੇਖਿਆ ਅਜੇ ਥੋੜੀ ਜਿਹੀ ਸੰਗਤ ਆ ਰਹੀ ਹੈ। ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਨਦਰ ਕੀਤੀ ਤੇ ਹੀਰੇ ਜਵਰਾਤਾਂ ਦੇ ਢੇਰ ਲਾ ਦਿੱਤੇ। ਆਖਿਆ ਲੋ ਬਈ ਹੀਰੇ ਜਵਰਾਤ ਆ ਲੈ ਕੇ ਚਲੇ ਜਾਓ ਘਰਾਂ ਨੂੰ, ਸਾਡੇ ਪਿੱਛੇ ਆਓਗੇ ਤਾਂ ਕੁਛ ਨਹੀਂ ਜੇ ਮਿਲਣਾ। ਜਿਹੜੀ ਸੰਗਤ ਥੋੜੀ ਬਹੁਤ ਰਹਿ ਵੀ ਗਈ ਸੀ ਉਹ ਹੀਰੇ ਜਵਰਾਤ ਝੋਲੀਆਂ ਵਿਚ ਭਰ ਕੇ ਆਪਣੇ ਆਪਣੇ ਘਰਾਂ ਨੂੰ ਚਲੇ ਗਏ। ਥੋੜੀ ਦੂਰ ਗੁਰੂ ਨਾਨਕ ਸੱਚੇ ਪਾਤਸ਼ਾਹ ਫਿਰ ਗਏ, ਹੁਣ ਪਰਤ ਕੇ ਵੇਖਿਆ ਤਾਂ ਇੱਕ ਪਿੱਛੇ ਭਾਈ ਲੈਣਾ ਜੀ ਆ ਰਹੇ ਹਨ। ਸਾਹਿਬ ਜੀ ਨੇ ਪੁੱਛਿਆ, ਲੈਣਿਆ ਤੂੰ ਨਹੀਂ ਗਿਆ ਵਾਪਸ? ਮਾਇਆ ਦੇ ਢੇਰ ਲਾਏ, ਸੋਨੇ ਚਾਂਦੀਆਂ ਦੇ ਢੇਰ ਲਾਏ, ਹੀਰੇ ਜਵਰਾਤਾਂ ਦੇ ਢੇਰ ਲਾਏ, ਆ ਸਾਰੇ ਹੀ ਝੋਲੀਆਂ ਭਰ ਕੇ ਘਰਾਂ ਨੂੰ ਮੁੜ ਗਏ, ਤੂੰ ਨਹੀਂ ਗਿਆ? ਭਾਈ ਲੈਣੇ ਜੀ ਦੀਆਂ ਡੁੱਬ ਡੁੱਬ ਅੱਖਾਂ ਭਰੀਆਂ, ਕਹਿਣ ਲੱਗੇ, ਗਰੀਬ ਨਿਵਾਜ, ਆ ਸਾਰੇ ਜੋ ਝੋਲੀਆਂ ਭਰ ਕੇ ਘਰਾਂ ਨੂੰ ਚਲੇ ਗਏ ਹਨ, ਇਨ੍ਹਾਂ ਦਾ ਪਿੱਛੇ ਕੋਈ ਨਾ ਕੋਈ ਹੈ, ਲੇਕਿਨ ਮੇਰਾ ਤਾਂ ਇੱਕ ਤੂੰ ਹੀ ਹੈ। ਮੇਰਾ ਤਾਂ ਤੇਰੇ ਬਿਨਾਂ ਹੋਰ ਕੋਈ ਨਹੀਂ ਹੈ, ਮੈਂ ਤੈਨੂੰ ਛੱਡ ਕੇ ਨਹੀਂ ਜਾ ਸਕਦਾ। ਸਤ ਸੰਗਤ ਬੋਲੋ ਸ੍ਰੀ। ਗੁਰੂ ਨਾਨਕ ਸੱਚੇ ਪਾਤਸ਼ਾਹ ਨਦਰ ਹੇਠਾਂ ਲੈ ਆਏ ਲੈਣੇ ਨੂੰ, ਆਖਿਆ, ਅੱਛਾ, ਹਾਂ ਗਰੀਬ ਨਿਵਾਜ, ਆ ਜਿਤਨੇ ਮੁੜ ਗਏ ਹਨ ਇਨ੍ਹਾਂ ਦਾ ਕੋਈ ਨਾ ਕੋਈ ਸੀ ਨਾ ਪਿੱਛੇ, ਮੇਰਾ ਤਾਂ ਇੱਕ ਤੂੰ ਹੀ ਹੈ। ਤਾਂ ਸਾਹਿਬ ਜੀ ਨੇ ਆਖਿਆ, ਚੰਗਾ ਲੈਣਿਆ, ਉਹ ਸਾਹਮਣੇ ਆ ਮੁਰਦਾ ਪਿਆ ਹੈ, ਉੱਤੇ ਚਿੱਟੀ ਚਦਰ ਪਈ ਹੈ, ਆ ਲੈਣਿਆ ਜੇ ਹੁਕਮ ਮੰਨਣਾ ਹੀ ਤਾਂ ਪਹਿਲੇ ਇਸ ਮੁਰਦੇ ਨੂੰ ਖਾ। ਭਾਈ ਲੈਣਾ ਜੀ ਸਤ ਬਚਨ ਕਰਕੇ, ਕਿਉਂਕਿ ਇੱਕ ਸਤ ਬਚਨ ਦੀ ਪੜਾਈ ਭਾਈ ਲੈਣੇ ਜੀ ਨੇ ਪੜੀ, ਜਾ ਖੜੋਤੇ ਤੇ ਪੁੱਛਿਆ ਹੱਥ ਜੋੜ ਕੇ, ਗਰੀਬ ਨਿਵਾਜ, ਫਿਰ ਹੁਕਮ ਕਰੋ ਕਿਸ ਪਾਸਿਓ ਦੀ ਖਾਵਾਂ, ਪੈਰ ਵੱਲੋਂ ਕਿ ਸਿਰ ਵੱਲੋਂ? ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕਿਹਾ, ਲੈਣਿਆ ਜਿੱਥੋਂ ਤੇਰੀ ਮਰਜ਼ੀ। ਤੇ ਜਦੋਂ ਹੁਕਮ ਮੰਨ ਕੇ ਜਦੋਂ ਚਦਰ ਚੁੱਕੀ, ਤੱਲੇ ਕੜਾਹ ਪ੍ਰਸ਼ਾਦ ਦੀ ਦੇਗ ਪਈ ਸੀ। ਸਤ ਸੰਗਤ ਬੋਲੋ ਸ੍ਰੀ। ਹੁਕਮ ਮੰਨੀਏ ਹੋਵੇ ਪਰਵਾਨ, ਤਾਂ ਖਸਮੇ ਕਾ ਮਹਿਲ ਪਾਏ ਸੀ। ਸਾਹਿਬ ਜੀ ਨੇ ਭਾਈ ਲੈਣੇ ਨੂੰ ਕੋਲ ਸਦਿਆ, ਆਪਣੇ ਹਿਰਦੇ ਨਾਲ ਲਾ ਕੇ
सिपाही लैणे को अंग से लगाकर अंगद कर दिया। अंगद थापिया और आख्या लैणिया मेरे बाद इस गद्दी दा हुण वारस, इस गद्दी दा मालक तू है। इस वास्ते भाई गुरु नानक दे दर दी सेवा जे किसे ने मनोकामना करके कीती उसकी तो मनोकामना पूरियां होईयां, और जिन्होंने गुरु नानक सच्चे पातशाह दे दर दी सेवा निष्कामता दे नाल कीती ओ गुरु नानक दे घर दे मालक बन गए। इस वास्ते साहिब पंजवें पातशाह बख्शिश कर रहे हैं और की कहंदे हैं।

ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਜੀ ਦੇ ਸਮੇਂ ਬੀਬੀ ਸੁਲੱਖਣੀ ਹੋਈ ਹੈ। ਬਹੁਤੀਆਂ ਥਾਵਾਂ ਤੇ ਵਿਚਾਰੀ ਗਈ ਲੇਕਿਨ ਕਿਤੋਂ ਪੁੱਤਰ ਦੀ ਦਾਤ ਨਾ ਮਿਲੀ। ਸ਼ਿਵਾਲਿਆਂ ਤੇ ਵੀ ਗਈ, ਜੋਗੀਆਂ ਦੇ ਮੱਠਾਂ ਵਿਚ ਵੀ ਗਈ, ਕਬਰਾਂ ਨੂੰ ਵੀ ਜਾ ਕੇ ਪੂਜਿਆ, ਮਣੀ ਮਸਾਣਾ ਵਿਚ ਵੀ ਗਈ ਲੇਕਿਨ ਕਿਤੋਂ ਖਰੈਤ ਨਾ ਪਈ। ਤਾਂ ਕਿਸੇ ਨੇ ਸੁਲੱਖਣੀ ਨੂੰ ਸਰੋਤ ਪਾਈ, ਸੁਲੱਖਣੀਏ ਜੇ ਪੁੱਤਰ ਚਾਹੁੰਦੀ ਹੈ ਤਾਂ ਗੁਰੂ ਨਾਨਕ ਦੇ ਦਰ ਤੇ ਜਾ। ਇਸ ਵੇਲੇ ਗੁਰੂ ਨਾਨਕ ਦੀ ਛੇਵੀਂ ਜੋਤ, ਮੀਰੀ ਪੀਰੀ ਦਾ ਮਾਲਕ ਗੁਰੂ ਹਰਗੋਬਿੰਦ ਅਕਾਲ ਤਖਤ ਤੇ ਸੁਸ਼ੋਭਿਤ ਹੈ। ਤੂੰ ਉਹਨਾਂ ਦੇ ਚਰਨਾਂ ਵਿਚ ਜਾ ਕੇ ਬੇਨਤੀ ਕਰ ਤੇ ਜੋ ਗੁਰੂ ਨਾਨਕ ਦੇ ਦਰ ਤੇ ਜਾ ਕੇ ਅਰਦਾਸ ਕਰਦਾ, ਮੰਗ ਮੰਗਦਾ, ਉਹ ਕਦੇ ਫਿਰ ਖਾਲੀ ਨਹੀਂ ਲੋਟਦਾ। ਸਤਸੰਗਤ ਬੋਲੋ ਸ੍ਰੀ। ਬੀਬੀ ਸੁਲੱਖਣੀ ਜਦੋਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਜੀ ਦੇ ਚਰਨਾਂ ਵਿਚ ਗਈ, ਜਾ ਬੇਨਤੀ ਕੀਤੀ, ਸੱਚੇ ਪਾਤਸ਼ਾਹ ਤੇਰੇ ਚਰਨਾਂ ਵਿਚ ਅਰਦਾਸ ਹੈ, ਮੈਂ ਸਾਰੇ ਦੁਆਰੇ ਦੁਆਰੇ ਡੋਲ ਆਈ ਹਾਂ, ਕਿਤੋਂ ਖਰੈਤ ਨਹੀਂ ਮਿਲੀ, ਇੱਕ ਹੁਣ ਤੇਰਾ ਦਰ ਰਹਿ ਗਿਆ ਔਰ ਤੇਰੇ ਦਰ ਦੀ ਮੈਂ ਸਰੋਤ ਸੁਣੀ ਹੈ, ਜੋ ਤੇਰੇ ਦਰ ਤੇ ਆਉਂਦਾ ਉਹ ਕਦੇ ਖਾਲੀ ਨਹੀਂ ਮੁੜਦਾ, ਮੇਰੀ ਵੀ ਚੋਲੀ ਵਿਚ ਇੱਕ ਪੁੱਤਰ ਦੀ ਦਾਤ ਪਾ ਦੇ, ਇੱਕ ਪੁੱਤਰ ਬਖਸ਼ੋ। ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਜੀ ਨੇ ਨੇਤਰ ਬੰਦ ਕੀਤੇ ਔਰ ਜਦੋਂ ਅੱਖਾਂ ਖੋਲੀਆਂ ਤੇ ਆਖਿਆ, ਆ ਸੁਲੱਖਣੀਏ ਤੇਰੇ ਭਾਗਾਂ ਵਿਚ ਤਾਂ ਸੱਤ ਜਨਮਾਂ ਤੱਕ ਪੁੱਤਰ ਲਿਖਿਆ ਹੀ ਕੋਈ ਨਹੀਂ। ਸਤਸੰਗਤ ਬੋਲੋ ਸ੍ਰੀ। ਬੜੀ ਉਦਾਸ ਵਿਚਾਰੀ ਵਾਪਸ ਤੁਰ ਪਈ, ਜਾ ਰਹੀ ਤੇ ਰਸਤੇ ਵਿਚ ਭਾਈ ਗੁਰਦਾਸ ਜੀ ਮਿਲ ਗਏ, ਅੱਖਾਂ ਵਿਚ ਆਂਸੂ ਸੁਲੱਖਣੀ ਦੇ। ਭਾਈ ਗੁਰਦਾਸ ਜੀ ਕਹਿਣ ਲੱਗੇ, ਕੀ ਗੱਲ ਹੈ ਬੀਬੀ? ਆ ਗੁਰੂ ਨਾਨਕ ਦੇ ਦਰ ਤੇ ਤਾਂ ਜਿਹੜਾ ਰੋਂਦਾ ਹੋਇਆ ਆਉਂਦਾ ਉਹ ਵੀ ਹੱਸਦਾ ਜਾਉਂਦਾ, ਤੇ ਤੂੰ ਕਿਉਂ ਰੋ ਰਹੀ ਹੈ? ਆਖਿਆ, ਇੱਕ ਦਾਤ ਪੁੱਤਰ ਦੀ ਮੰਗਣ ਆਈ ਸਾਂ, ਲੇਕਿਨ ਅੱਜ ਗੁਰੂ ਨਾਨਕ ਦੇ ਦਰ ਤੋਂ ਵੀ ਜਵਾਬ ਹੋ ਗਿਆ। ਭਾਈ ਗੁਰਦਾਸ ਜੀ ਕਹਿਣ ਲੱਗੇ, ਸਾਹਿਬ ਜੀ ਨੇ ਕੀ ਆਖਿਆ? ਆਖਿਆ, ਸਾਹਿਬ ਜੀ ਕਹਿੰਦੇ ਨੇ ਤੇਰੇ ਭਾਗਾਂ ਵਿਚ ਪੁੱਤਰ ਹੈ ਹੀ ਕੋਈ ਨਹੀਂ। ਤਾਂ ਭਾਈ ਗੁਰਦਾਸ ਜੀ ਕਹਿਣ ਲੱਗੇ, ਤਾਂ ਤੂੰ ਬੇਨਤੀ ਕਰਨੀ ਸੀ, ਜੇ ਉੱਥੇ ਭਾਗਾਂ ਵਿਚ ਨਹੀਂ ਲਿਖਿਆ ਤੇ ਹੁਣ ਲਿਖ ਦਿਓ। ਸਤਸੰਗਤ ਬੋਲੋ ਸ੍ਰੀ। ਉੱਥੇ ਵੀ ਲਿਖਣ ਵਾਲਾ ਤੂੰ ਹੀ ਹੈ ਔਰ ਇੱਥੇ ਵੀ ਦੇਣ ਵਾਲਾ ਤੂੰ ਹੀ ਹੈ। ਤਾਂ ਬੀਬੀ ਸੁਲੱਖਣੀ ਜੁਗਤ ਦੱਸੀ ਭਾਈ ਗੁਰਦਾਸ ਨੇ। ਭਾਈ ਗੁਰਦਾਸ ਜੀ ਕਹਿਣ ਲੱਗੇ, ਜਦੋਂ ਕੱਲ ਸਾਹਿਬ ਜੀ ਜਾਣਗੇ ਨਾ ਬਾਹਰ ਘੋੜੇ ਤੇ ਸਵਾਰ ਹੋ ਕੇ, ਤਾਂ ਫਿਰ ਤੂੰ ਰਸਤੇ ਵਿਚ ਬੇਨਤੀ ਕਰੀ। ਅੱਜ ਬੀਬੀ ਸੁਲੱਖਣੀ ਰਸਤੇ ਤੇ ਆ ਕੇ ਖੜੋ ਗਈ, ਕਿਉਂਕਿ ਪਤਾ ਸੀ ਕਿ ਅੱਜ ਇਸ ਰਸਤਿਓਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਜੀ ਨੇ ਲੰਘਣਾ ਹੈ। ਆ ਕੇ ਰਸਤੇ ਤੇ ਖੜੋ ਗਈ। ਜਦੋਂ ਸਾਹਿਬ ਜੀ ਆਏ ਘੋੜੇ ਤੇ ਚੜੇ ਤੇ ਬੀਬੀ ਸੁਲੱਖਣੀ ਨੇ ਚਰਨ ਪਕੜ ਲਏ। ਓ ਗਰੀਬ ਨਿਵਾਜ, ਕਿਰਪਾ ਕਰੋ, ਨਾਮ ਮੇਰਾ ਸੁਲੱਖਣੀ, ਮੈਂ ਵਸਦੀ ਹਾਂ ਚੋਬੇ, ਅਰਜ ਕਰੇਨੀ ਆ ਗੁਰੂ ਹਰਗੋਬਿੰਦ ਅੱਗੇ, ਅਫਲ ਜਾਂਦੀ ਨੂੰ ਕੋਈ ਫਲ ਲੱਗੇ। ਸਤਸੰਗਤ ਬੋਲੋ ਸ੍ਰੀ। ਬੇਨਤੀ ਕਰਦੀ ਹਾਂ ਇੱਕ ਪੁੱਤਰ ਦੀ ਦਾਤ। ਸਾਹਿਬ ਜੀ ਕਹਿਣ ਲੱਗੇ, ਤੈਨੂੰ ਕੱਲ ਜੋ ਕਿਹਾ ਸੀ ਤੇਰੇ ਭਾਗਾਂ ਵਿਚ ਨਹੀਂ। ਆਖਿਆ, ਫਿਰ ਗਰੀਬ ਨਿਵਾਜ, ਉੱਥੇ ਵੀ ਭਾਗ ਲਿਖਣ ਵਾਲਾ ਤੂੰ ਹੀ ਹੈ ਔਰ ਇੱਥੇ ਵੀ ਭਾਗ ਬਣਾਉਣ ਵਾਲਾ ਤੂੰ ਹੀ ਹੈ ਨਾ, ਜੇ ਉੱਥੇ ਨਹੀਂ ਲਿਖਿਆ ਤੇ ਹੁਣ ਲਿਖ ਦਿਓ। ਐਸੀ ਜਦੋਂ ਪਿਆਰ ਦੀ ਬੇਨਤੀ ਕੀਤੀ, ਸਾਹਿਬ ਜੀ ਬੜੇ ਪ੍ਰਸੰਨ ਹੋ, ਆਖਿਆ, ਚੰਗਾ ਸੁਲੱਖਣੀਏ ਤੈਨੂੰ ਪੁੱਤਰ ਬਖਸ਼ਿਆ। ਬੀਬੀ ਸੁਲੱਖਣੀ ਹੱਥ ਜੋੜ ਕੇ ਕਹਿਣ ਲੱਗੀ, ਮੈਨੂੰ ਬਹੁਤਿਆਂ ਨੇ ਕਿਹਾ ਤੇਰੇ ਘਰ ਪੁੱਤਰ ਹੋਏਗਾ, ਲੇਕਿਨ ਅੱਜ ਤੱਕ ਹੋਇਆ ਕੋਈ ਨਹੀਂ। ਹੁਣ ਮੈਨੂੰ ਕਹਿ ਤੇ ਇਤਬਾਰ ਨਹੀਂ, ਮੈਨੂੰ ਲਿਖ ਕੇ ਦੇ ਕੇ ਜਾਓ। ਸਾਹਿਬ ਜੀ ਕਹਿਣ ਲੱਗੇ, ਅੱਛਾ, ਫਿਰ ਕਾਗਜ਼ ਕਲਮ ਲਿਆ, ਲਿਖ ਦੇਈਏ। ਹੋਰ ਤਾਂ ਕੁਝ ਨਾ ਮਿਲਿਆ ਸੁਲੱਖਣੀ ਨੂੰ, ਸਾਹਮਣੇ ਇੱਕ ਠੀਕਰੀ ਪਈ ਸੀ ਘੜੇ ਦੀ।
ਉਹ ਠੀਕਰੀ ਚੁੱਕ ਲਿਆ ਹੀ ਕਹਿੰਦੀ ਹੈ ਗਰੀਬ ਨਿਵਾਜ ਇਸੇ ਤੇ ਲਿਖ ਕੇ ਦੇ ਦਿਓ। ਸਹਿਬ ਜੀ ਇਸੇ ਤੇ ਲਿਖ ਦਿਓ, ਆਪਣੇ ਤੀਰ ਨਾਲ ਲਿਖ ਕੇ ਦਿਓ। ਸਤ ਸੰਗਤ ਬੋਲੋ ਸ੍ਰੀ ਵਾਹਿਗੁਰੂ। ਗੁਰੂ ਹਰਗੋਬਿੰਦ ਜੀ ਨੇ ਪੱਠੇ ਵਿਚੋਂ ਤੀਰ ਕੱਢਿਆ ਤੇ ਜਦੋਂ ਠੀਕਰੀ ਤੇ ਏਕਾ ਪਾਉਣ ਲੱਗੇ ਤਾਂ ਬੀਬੀ ਸੁਲੱਖਣੀ ਨੇ ਹੱਥ ਜੋੜ ਕੇ ਸਾਹਿਬ ਜੀ ਦੇ ਘੋੜੇ ਅੱਗੇ ਬੇਨਤੀ ਕੀਤੀ, ਤੂੰ ਤਾਂ ਗੁਰੂ ਦਾ ਘੋੜਾ ਹੈ, ਸਾਹਿਬ ਜੀ ਹਰ ਵੇਲੇ ਤੇਰੇ ਤੇ ਅਸਵਾਰਾ ਕਰਦੇ ਹਨ, ਗੁਰੂ ਨਾਨਕ ਦੇ ਤਾਂ ਕੁੱਤਿਆਂ ਵਿਚ ਵੀ ਕਰਾਮਾਤ ਹੈ, ਤੂੰ ਵੀ ਕੋਈ ਕਰਾਮਾਤ ਕਰਕੇ ਦਿਖਾ। ਘੋੜੇ ਨੇ ਆਖਿਆ, ਸੁੰਭ ਹਿਲਾਇਆ, ਆਖਿਆ ਠਹਿਰ, ਮੈਂ ਤੈਨੂੰ ਜੋ ਲੈ ਕੇ ਦੇਣ ਲੱਗਾ ਹਾਂ ਉਹ ਦੁਨੀਆਂ ਵੇਖੇਗੀ। ਸਤ ਸੰਗਤ ਬੋਲੋ ਸ੍ਰੀ ਵਾਹਿਗੁਰੂ। ਸਾਹਿਬ ਜੀ ਠੀਕਰੀ ਤੇ ਤੀਰ ਨਾਲ ਜੋ ਏਕਾ ਪਾਣ ਲੱਗੇ ਤੇ ਘੋੜੇ ਨੇ ਜੋ ਸੁੰਭ ਹਿਲਾਇਆ ਏਕੇ ਦਾ ਸਤ ਬਣ ਗਿਆ। ਸਾਹਿਬ ਜੀ ਕਹਿਣ ਲੱਗੇ, ਲੈ ਸੁਲੱਖਣੀਏ ਇੱਕ ਦਿਨ ਲੱਗੇ ਸਾਂ ਇਹ ਤਾਂ ਸਤ ਲਿਖੇ ਗਏ। ਕਹਿਣ ਲੱਗੀ, ਗਰੀਬ ਨਿਵਾਜ ਲੋੜ ਹੀ ਸੱਤਾਂ ਦੀ ਸੀ, ਇੱਕ ਨਾਲ ਬਣਨਾ ਹੀ ਕੁਝ ਨਹੀਂ ਸੀ। ਸਤ ਸੰਗਤ ਬੋਲੋ ਸ੍ਰੀ ਵਾਹਿਗੁਰੂ। ਜ਼ਮੀਨਾਂ ਜਾਇਦਾਦਾਂ ਬਹੁਤ ਹਨ, ਲੋੜ ਹੀ ਸੱਤਾਂ ਦੀ ਸੀ। ਤੇ ਫਿਰ ਜਦੋਂ ਬੀਬੀ ਸੁਲੱਖਣੀ ਦੇ ਘਰ ਪਹਿਲਾ ਪੁੱਤਰ ਜੰਮਿਆ, ਲੈ ਕੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਦੇ ਚਰਨਾਂ ਵਿਚ ਲੈ ਕੇ ਪਹੁੰਚੀ, ਜਾ ਚਰਨਾਂ ਤੇ ਮੱਥਾ ਟਿਕਾਇਆ ਤੇ ਰਸਨਾ ਨਾਲ ਕੀ ਜਾਪ ਰਹੀ ਹੈ।

ਭਾਵੇਂ ਅਲੱਗ ਅਲੱਗ ਹਨ ਪਰ ਜੋਤ ਉਹਾ ਜੁਗਤ ਸਾਈ ਸਹਿ ਪਾਇਆ ਫੇਰ ਪਲਕੀ। ਪਰ ਇਹ ਗੱਲ ਕਿਸੇ ਕਿਸੇ ਨੇ ਸਮਝੀ, ਕਿਸੇ ਨੇ ਆਖਿਆ ਇਹ ਗੁਰੂ ਹੋਰ ਉਹ ਗੁਰੂ ਹੋਰ, ਇਸ ਦੀ ਮਰਿਆਦਾ ਕੁਛ ਹੋਰ, ਉਸ ਗੁਰੂ ਦੀ ਮਰਿਆਦਾ ਕੁਛ ਹੋਰ। ਭਾਈ ਗੁਰਦਾਸ ਸਾਹਿਬ ਜੀ ਕਹਿਣਾ ਕਹਿੰਦੇ ਨੇ ਇਸ ਭੁਲੇਖੇ ਵਿੱਚ ਨਾ ਰਹੀਓ। ਜੇ ਇਸ ਗਲਤ ਫਹਿਮੀ ਵਿੱਚ ਰਿਹਾ ਕਿ ਜੋ ਘਰ ਵਿੱਚ ਸੁੱਖ ਸਾਧਨ ਹੋਣ ਉਹ ਵੀ ਮੁੱਕ ਜਾਣਗੇ। ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਜਿਨ ਜਾਨਾ ਤਿੰਨ ਹੀ ਸਿੱਧ ਪਾਈ, ਬਿਨ ਸਮਝੇ ਸਿੱਧ ਹੱਥ ਨਾ ਆਏ। ਰਿਧੀਆਂ ਸਿੱਧੀਆਂ ਉਹਨਾਂ ਦੇ ਘਰਾਂ ਵਿੱਚੋਂ ਜਾਂਦੀਆਂ ਰਹੀਆਂ ਜਿਨ੍ਹਾਂ ਨੇ ਆਖਿਆ ਇਹ ਗੁਰੂ ਕੁਝ ਹੋਰ ਉਹ ਗੁਰੂ ਕੋਈ ਹੋਰ।

0: ਰਾਮ ਦੇ ਨਾਮ ਤੇ ਕੁਝ ਦਾਨ ਦੇ ਦੇ, ਕੁਝ ਖਾਣ ਨੂੰ ਦੇ ਬਾਬਾ।
1: ਦਾਨ ਦੇਣ ਜੋਗਾ ਤੇ ਭਾਈ ਮੇਰੇ ਕੋਲ ਕੁਝ ਵੀ ਨਹੀਂ। ਹਾਂ, ਖਾਣ ਲਈ ਦੋ ਰੋਟੀਆਂ ਨੇ, ਇੱਕ ਤੂੰ ਲੈ ਲੈ। ਲੈ, ਤੁਸੀਂ ਬਿਸ਼ਨ ਪਤਾ ਕਰ ਰਹੇ ਸੀ ਨਾ?
2: ਬਿਸ਼ਨ ਪਤਾ? ਉਹ ਬੋਲਿਆ, ਉਹ ਤੇ ਗੁਰੂ ਅਮਰਦਾਸ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਹੋਈ ਗੁਰੂ ਨਾਨਕ ਦੇਵ ਦੀ ਪਵਿੱਤਰ ਬਾਣੀ ਸੀ।
0: ਬੜੀ ਮਿੱਠੀ ਸੀ ਉਹ ਬਾਣੀ, ਪਰ ਮੁੜ ਕੇ ਨਾ ਪੜ੍ਹਨਾ, ਨਹੀਂ ਤਾਂ ਕਾਲ ਕੋਠੜੀ ਚ ਡੱਕੇ ਜਾਓਗੇ।
1: ਕਾਲ ਕੋਠੜੀ ਜਿਸ ਦੇ ਵਿੱਚ ਪਰਮਾਤਮਾ ਦੇ ਨਾਂ ਦੀ ਲੋਹ ਹੋਵੇ, ਉਸ ਲਈ ਕਾਲ ਕੋਠੜੀ ਵੀ ਸਵਰਗ ਹੁੰਦੀ ਹੈ। ਭੋਲੇ ਜੀਆ, ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ।

ਪਰ ਇਹਨਾਂ ਦੇ ਨਤੀਜਿਆਂ ਵੱਲ ਧਿਆਨ ਦੇਈ। ਸੰਤ ਦੀ ਨਿੰਦਾ ਦਾ ਫਲ ਕੀ ਹੁੰਦਾ? ਉਹ ਰਵਿਦਾਸ ਦੇ ਸ਼ਬਦ ਵਿੱਚ ਤੁਸੀਂ ਸੁਣੀ ਚੁੱਕੇ ਹੋ। ਤੋ ਭਗਤ ਕਹਿੰਦੇ

ਚੰਗੇ ਬੱਚੇ ਬਣੋ, ਅਸੀਂ ਐਸਾ ਕਹਿੰਦੇ ਬੱਚਿਆਂ ਨੂੰ ਕਹਿੰਦੇ ਆ ਚੰਗੇ ਬੱਚੇ ਬਣਨਾ ਚਾਹੀਦਾ। ਕਦੇ ਸੋਚਿਆ ਵੀ ਚੰਗੇ ਬੰਦੇ ਵੀ ਬਣਨਾ ਚਾਹੀਦਾ। ਔਰ ਸੱਚ ਜਾਣਨਾ, ਚੰਗਾ ਬੰਦਾ ਉਹ ਹੈ ਜਿਹਨੂੰ ਚੰਗਾ ਬੱਚਾ ਬਣਨਾ। ਜੇ ਚੰਗਾ ਬੱਚਾ ਬਣਨਾ ਨਹੀਂ ਆਇਆ ਤੇ ਚੰਗਾ ਬੰਦਾ ਵੀ ਕੋਈ। ਔਰ ਇਹਦਾ ਮਤਲਬ ਇਹ ਨਹੀਂ ਕਿ ਕੇਵਲ ਬੱਚਾ ਚੰਗਾ ਬਣੇ ਤੇ ਤਾਂ ਹੀ ਵੱਡਾ ਜਾ ਕੇ ਉਹ ਬੰਦਾ ਬਣੇਗਾ, ਨਹੀਂ, ਬੁੱਢਾ ਹੋ ਜਾਵੇ ਸਰੀਰ ਕਰਕੇ ਪਰਵਾਹ ਨਾ ਕਰੇ, ਚੰਗਾ ਬੱਚਾ ਬਣਿਆ ਰਹੇ। ਉਮਰ ਦਾ ਖਿਆਲ ਨਹੀਂ, ਉਮਰ ਕਿਤਨੀ ਹੋ ਜਾ, ਚੰਗਾ ਬੱਚਾ ਬਣਿਆ ਰਹੇ। ਜੋ ਕੁਝ ਆਪਣੇ ਬੱਚੇ ਕੋਲੋਂ ਆਸ

ਜੋ ਚਾਹੀਦਾ ਮੰਗੇ, ਗਲਤ ਕੰਮ ਨਾ ਕਰੇ, ਉਹੀ ਬਿਰਤੀ ਧਾਰਨ ਕੀਤੀ ਰੱਖੇ। ਤੇ ਮਹਾਰਾਜ ਕਹਿੰਦੇ ਜੇ ਕਿਤੇ ਬਾਲਕ ਵਾਲੀ ਬਿਰਤੀ ਬਣੀ ਰਹਿ ਜਾਵੇ ਨਾ ਬੰਦੇ ਦੀ, ਤਾਂ ਬੜਾ ਆਨੰਦ ਹੈ। ਪਾਇਓ ਬਾਲ ਬੁੱਧ ਸੁਖ ਰੇ, ਨਾ ਨੁਕਸਾਨ ਦਾ ਡਰ, ਨਾ ਕੋਈ ਪਰੇਸ਼ਾਨੀ, ਨਾ ਜ਼ਿੰਮੇਵਾਰੀ, ਨਾ ਕੋਈ ਬੋਝ, ਬਾਪ ਜਾਣੇ। ਔਰ ਚੰਗਾ ਬੱਚਾ ਜਿਹਨੂੰ ਬਣਨਾ ਆ ਗਿਆ, ਉਹ ਬਾਪ ਦੀ ਹਰ ਸ਼ੈ ਦਾ ਅਧਿਕਾਰੀ, ਪਿਆਰ ਦਾ ਵੀ ਅਧਿਕਾਰੀ, ਦੁਲਾਰ ਦਾ ਵੀ ਅਧਿਕਾਰੀ, ਔਰ ਮਾਲ ਦਾ ਵੀ ਅਧਿਕਾਰੀ। ਜੋ ਕੁਝ ਬਾਪ ਦਾ ਉਹ ਪੁੱਤਰ ਦਾ ਹੀ ਤਾਂ ਹੈ, ਪਰ ਚੰਗੇ ਪੁੱਤਰ ਦਾ। ਤੇ ਜੇ ਬੱਚਾ ਨਲਾਇਕ ਹੋ ਜਾਵੇ, ਤੇ ਕਈ ਵਾਰੀ ਬਾਪ ਐਸਾ ਵੀ ਕਹਿੰਦੇ ਨੇ, ਕੋਈ ਨੀ ਚੱਲ ਖਾ ਤੂੰ ਇਸੇ ਤਰ੍ਹਾਂ, ਮੈਂ ਫਾਰਸ ਖੱਲੀ ਲਿਖਦੇ ਹਾਂ।

ਤੇ ਜੇ ਬੱਚਾ ਪਿਆਰ ਵਾਲਾ ਹੋਵੇ, ਆਗਿਆਕਾਰ ਹੋਵੇ, ਤੇ ਕਈ ਵਾਰੀ ਐਸਾ ਵੀ ਹੁੰਦਾ ਉਹਦੇ ਕੋਲੋਂ ਸਹਿਜੇ ਖੁਨਾਮੀ ਹੋ ਜਾਂਦੀ ਤੇ ਬਾਪ ਕਹਿੰਦਾ ਕੋਈ ਗੱਲ ਨੀ ਬੱਚਾ ਇਹਦੀ ਨੀਅਤ ਚ ਫਤੂਰ ਨਹੀਂ ਹੈ, ਇਹਦੀ ਨੀਅਤ ਖਰਾਬ ਨਹੀਂ, ਬਚਪਨਾ ਹੈ, ਕੋਈ ਗੱਲ ਇਹ ਜਿਹੜੀ ਗਲਤੀ ਹੋਈ ਹੈ ਇਹਦੀ ਅਕਲ ਦੀ ਡਗਮਗਾਹਟ ਹੈ, ਧਿਆਨ ਦੇਣਾ। ਬੱਚਾ ਜਿਸ ਵੇਲੇ ਮਾਂ ਦੀ ਗੋਦ ਵਿੱਚ ਹੁੰਦਾ ਉਹਨੂੰ ਕੋਈ ਚੀਜ਼ ਪਕੜਾ ਉਹ ਪਕੜ ਵੀ ਤਾਂ ਨਹੀਂ ਸਕਦਾ, ਮਾਂ ਨੂੰ ਹੀ ਖਿਆਲ ਰੱਖਣਾ ਪੈਂਦਾ। ਉਹ ਖੁਰਾਕ ਮੰਗ ਨਹੀਂ ਸਕਦਾ, ਮਾਂ ਨੂੰ ਆਪੇ ਉਹਦੀ ਖੁਰਾਕ ਦਾ ਖਿਆਲ ਰੱਖਣਾ ਪੈਂਦਾ। ਖੀਰ ਆਧਾਰ ਬਾਰਕ ਜਬ ਹੋਤਾ ਬਿਨ ਖੀਰੇ ਰਹਿਣ ਨਾ ਜਾਈ, ਸਾਰ ਸੰਭਾਲ ਮਾਤਾ ਮੁੱਖ ਨੀ ਰਹੇ। ਮਾਂ ਉਹਦੀ ਸਾਰ ਸੰਭਾਲ ਕਰਦੀ ਏ, ਉਹਦੇ ਮੂੰਹ ਚ ਦੁੱਧ ਦਿੰਦੀ ਏ, ਤਬ ਉਹ ਤ੍ਰਿਪਤਾ ਗਾਈ ਰੱਜ ਜਾਂਦਾ। ਜ਼ਰਾ ਕੁ ਵੱਡਾ ਹੁੰਦਾ ਹੈ ਚੀਜ਼ਾਂ ਪਕੜਦਾ ਹੈ, ਹੱਥਾਂ ਵਿੱਚ ਪਕੜਨ ਦੀ ਸ਼ਕਤੀ ਆਉਂਦੀ, ਫਿਰ ਵੀ ਚੀਜ਼ਾਂ ਹੱਥੋਂ ਡਿੱਗ ਜਾਂਦੀਆਂ ਨੇ। ਕਈ ਵਾਰੀ ਉਲਟੀ ਸੁਲਟੀ ਪਕੜ ਲੈਂਦਾ, ਕਈ ਵਾਰੀ ਪਕੜਦਾ ਹੈ ਆਪਣੇ ਸਰੀਰ ਤੇ ਮਾਰ ਪੈਂਦਾ, ਪਤਾ ਨਹੀਂ ਪਕੜਨ ਦਾ। ਫਿਰ ਮਾਂ ਬਾਪ ਦਾ ਚਾਅ ਉੱਠਦਾ ਇਹਨੂੰ ਖੜਾ ਕਰੋ, ਪੈਰਾਂ ਤੇ ਖੜਾ ਕਰੋ। ਹਰ ਮਾਂ ਬਾਪ ਇਹ ਚਾਹੁੰਦੇ ਨੇ ਕਿ ਸਾਡਾ ਬੱਚਾ ਛੇਤੀ ਤੋਂ ਛੇਤੀ ਆਪਣੇ ਪੈਰਾਂ ਤੇ ਖੜਾ ਹੋ, ਲੇਕਿਨ ਧਿਆਨ ਦੇਣਾ ਆਪਣੇ ਪੈਰਾਂ ਤੇ ਖੜਾ ਹੋ ਕੇ ਵੀ ਕਈ ਵਾਰੀ ਬੱਚਾ ਚਾਹੁੰਦਾ ਕਿ ਬਾਪ ਉਂਗਲ ਪਕੜੀ ਰੱਖੇ, ਬੜੀ ਵਧੀਆ ਗੱਲ। ਆਸਰਾ ਬਾਪ ਦਾ ਬਣਿਆ, ਬਾਪ ਦਾ ਆਸਰਾ ਬਣਿਆ ਰਹੇ ਤੇ ਆਪਣੇ ਪੈਰਾਂ ਤੇ ਖਲੋ ਕੇ ਨਿਸ਼ਚਿੰਤੀ ਬੜੀ। ਨਹੀਂ ਤਾਂ ਜਿਸ ਵੇਲੇ ਬੱਚਾ ਖਲੋਂਦਾ ਮਾਂ ਫੜਦੀ ਏ ਹੱਥਾਂ ਤੋਂ ਖੜਾ ਕਰ ਦਿੰਦੀ ਤੇ ਫਿਰ ਉਹ ਚਾਹੁੰਦੀ ਆਪਣੇ ਪੈਰਾਂ ਤੇ ਖੜਾ ਹੋਵੇ, ਛੱਡ ਦਿੰਦੀ ਤਾਂ ਬੱਚਾ ਡਗਮਗਾ ਡਗਮਗਾ ਜਾਂਦਾ। ਲੱਤਾਂ ਜਿਹੜੀਆਂ ਨੇ ਉਹ ਸਾਥ ਨਹੀਂ ਦਿੰਦੀਆਂ, ਕਮਜ਼ੋਰ ਲੱਤਾਂ ਅਭਿਆਸ ਤੋਂ ਹੀਣੀਆਂ ਲੱਤਾਂ ਸਾਥ ਨਹੀਂ ਦਿੰਦੀਆਂ, ਅਜੇ ਉਹਨਾਂ ਨੂੰ ਸਿੱਧਾ ਖਲੋਣਾ ਨਹੀਂ ਆਇਆ, ਡਿੱਗ ਪੈਂਦਾ। ਸੰਭਲਣ ਦਾ ਬੜਾ ਯਤਨ ਕਰਦਾ ਫਿਰ ਵੀ ਡਿੱਗ ਪੈਂਦਾ, ਤੇ ਜੇ ਉਹ ਬਾਪ ਦੀ ਮਾਂ ਦੀ ਉਂਗਲੀ ਪਕੜੀ ਰੱਖੇ ਨਹੀਂ ਡਿੱਗਦਾ। ਪਾਏ ਨਹੀਂ ਬੰਦੇ ਦੀ ਅਕਲ ਦੀ ਗੱਲ ਹੈ, ਮਾਲਕ ਦੀ ਉਂਗਲ ਪਕੜੀ ਰੱਖੇ, ਗੁਰੂ ਦੀ ਉਂਗਲੀ ਪਕੜੀ ਰੱਖੇ ਨਹੀਂ ਡਿੱਗਦਾ, ਡਿੱਗਣ ਦਾ ਡਰ ਮਿਟ ਜਾਂਦਾ। ਬਲਕਿ ਮਾਲਕ ਦੀ ਉਂਗਲੀ ਛੱਡ ਕੇ ਤਾਂ ਇਤਨੀਆਂ ਗਲਤੀਆਂ ਹੋ ਜਾਂਦੀਆਂ ਨੇ। ਚੰਚਲ ਮਤ ਬਾਰਕ ਬਪਰੇ ਕੀ ਸਰਪ ਅਗਨ ਕਰ ਵੇਲੇ, ਮਾਂ ਇਧਰ ਉਧਰ ਹੋ ਗਈ, ਬੱਚੇ ਨੇ ਚੁੱਲੇ ਵਿੱਚ ਹੱਥ ਪਾ ਦਿੱਤਾ, ਅੱਗ ਨੂੰ ਹੱਥ ਪਾ ਲਿਆ, ਉਹਨੂੰ ਸੋਹਣੀ ਲੱਗਦੀ, ਅੱਗ ਸੋਹਣੀ ਲੱਗਦੀ, ਫੁੱਲ ਵੀ ਸੋਹਣਾ ਲੱਗਦਾ ਤੇ ਅੱਗ ਵੀ ਸੋਹਣੀ ਲੱਗਦੀ, ਲੇਕਿਨ ਹੱਥ ਸਾੜਿਆਂ ਤੇ ਪਤਾ ਲੱਗਾ ਇਹ ਫੁੱਲ ਨਹੀਂ ਸੀ, ਅੱਗ ਸਾੜਨ ਵਾਲੀ ਚੀਜ਼ ਹੈ ਪਤਾ ਲੱਗਾ। ਪਰ ਜੇ ਕਿਤੇ ਮਾਂ ਸਿਰ ਤੇ ਆ ਗਈ ਏ ਉਹਨੇ ਛੇਤੀ ਨਾਲ ਖਿੱਚ ਕੇ ਪਿਛਾ ਕਰ ਲਿਆ, ਅੱਗ ਚ ਹੱਥ ਪਾਉਣ ਨਹੀਂ ਦਿੱਤਾ। ਸੱਪ ਸੋਹਣਾ ਲੱਗਦਾ, ਵੇਖਣ ਨੂੰ ਖੂਬਸੂਰਤ ਲੱਗਦਾ, ਉਹਦੀਆਂ ਕੌਡੀਆਂ ਉਹਦੇ ਉੱਤੇ ਕੁਦਰਤੀ ਪ੍ਰਿੰਟ ਐਸਾ ਪਿਆਰਾ ਲੱਗਦਾ, ਬੱਚਾ ਉਸ ਨੂੰ ਹੱਥ ਪਾਉਂਦਾ, ਇਹ ਗੱਲ ਵੱਖਰੀ ਏ। ਇਹ ਸੱਪ ਦੀ ਬਿਰਤੀ ਚ ਆਪਣੀ ਅੱਖੀ ਵੇਖੀ ਇਹ ਚੀਜ਼ ਹੈ ਕਿ ਬੱਚੇ ਨੇ ਚੁੱਕ ਕੇ ਝੋਲੀ ਚ ਪਾ ਲਿਆ ਤੇ ਸੱਪ ਨੇ ਕੁਛ ਨਹੀਂ ਕਿਹਾ। ਬਾਲਕ ਦੀ ਸਧਾਰਨਤਾ, ਬਾਲਕ ਦੇ ਭੋਲੇਪਣ ਦੇ ਉੱਤੇ ਸੱਪ ਨੂੰ ਵੀ ਤਰਸ ਆ, ਇਹ ਜੇ ਮੈਨੂੰ ਫੜਦਾ ਪਿਆ ਇਹਦੀ ਨੀਅਤ ਖਰਾਬ ਨੇ। ਸੱਪ ਵੀ ਸਮਝਦਾ, ਪਸ਼ੂ ਵੀ ਇਹ ਸਮਝਦਾ, ਜ਼ਹਿਰੀਲਾ ਪਸ਼ੂ ਵੀ ਇਹ ਜਾਣਦਾ ਹੈ ਕਿ ਇਸ ਬੱਚੇ ਨੇ ਮੈਨੂੰ ਚੁੱਕਿਆ ਫੜਿਆ ਝੋਲੀ ਚ ਪਾ ਲਿਆ, ਇਹਦੇ ਮਨ ਚ ਮੇਰੇ ਪ੍ਰਤੀ ਕਪਟ ਨਹੀਂ, ਇਹਨੂੰ ਕੁਝ ਚੰਗਾ ਲੱਗਾ, ਜੋ ਕੁਛ ਵੀ ਹੈ ਉਹ ਸੱਪ ਦੀ ਸਾਈਕਾਲੋਜੀ ਆਪਣੀ ਥਾਂ ਤੇ ਹੈ, ਲੇਕਿਨ ਉਸਨੇ ਸੱਪ ਨੇ ਬੱਚੇ ਨੂੰ ਡੰਗਿਆ ਨਹੀਂ। ਆਪਣਾ ਆਪਾ ਬਚਾਉਣ ਵਾਸਤੇ ਉਹ ਝੋਲੀ ਚੋਂ ਨਿਕਲ ਗਿਆ, ਛਾਲ ਮਾਰ ਕੇ ਨਿਕਲ ਗਿਆ, ਲੇਕਿਨ ਬੱਚੇ ਨੂੰ ਕੁਝ ਨਹੀਂ ਕਿਹਾ। ਲੇਕਿਨ ਮਾਂ ਨੂੰ ਤਾਂ ਇਹ ਖਿਆਲ ਨਹੀਂ ਨਾ ਕਿ ਸੱਪ ਲਿਹਾਜ਼ ਕਰੇਗਾ, ਮਾਂ ਜਾਣਦੀ ਏ ਸੱਪ ਦਾ ਕੰਮ ਹੈ ਡੰਗ ਮਾਰਨਾ, ਤੇ ਜੇ ਬੱਚਾ ਡੰਗ ਮਾਰਨ ਵਾਲੀ ਚੀਜ਼ ਨੂੰ ਹੱਥ ਪਾਉਂਦਾ ਹੈ ਤੇ ਮੇਰੀ ਜ਼ਿੰਮੇਵਾਰੀ ਏ ਕਿ ਬੱਚੇ ਨੂੰ ਬਚਾਉਣਾ। ਸਾਹਿਬ ਕਹਿੰਦੇ ਨੇ ਚੰਚਲ ਮਤ ਬਾਰਕ ਬਪਰੇ ਕੀ ਸਰਪ ਅਗਨ ਕਰ ਮੇਲੇ, ਹੱਥ ਨਾਲ ਫੜਦਾ ਸੱਪ ਨੂੰ ਅਗਨ, ਮਾਤਾ ਪਿਤਾ ਕੰਠ ਲਾਏ ਰੱਖੇ, ਮਾਂ ਪਿਓ ਫੜ ਕੇ ਧੂ ਕੇ ਛਾਤੀ ਨਾਲ ਲੜਨ ਨੇ ਕੀ ਕਰਦਾ, ਗਿਆਨ ਦਿੰਦੇ ਨੇ ਇਹ ਫੜਨ ਵਾਲੀ ਚੀਜ਼ ਨਹੀਂ ਹੈ, ਫੜਨ ਵਾਲੀ ਚੀਜ਼ ਇਹ ਨਹੀਂ ਹੈ, ਫੁੱਲ ਦੇ ਦੇਣਗੇ ਹੱਥ, ਫੜਨ ਵਾਲੀ ਚੀਜ਼ ਇਹ ਹੈ, ਕੋਈ ਖਿਡੌਣਾ ਦੇ ਦੇਣਗੇ, ਫੜਨ ਵਾਲੀ ਚੀਜ਼ ਇਹ ਹੈ। ਇਹ ਖਿਆਲ ਕਰਨਾ ਬੱਚੇ ਨੇ ਖਿਡੌਣਾ ਲੈ ਲਿਆ, ਖਿਡੌਣਾ ਬੜਾ ਪਿਆਰਾ ਹੈ, ਫੁੱਲ ਬੜਾ ਪਿਆਰਾ ਹੈ, ਹੁਣ ਉਹਦੇ ਕੋਲ ਮਾਂ ਬਾਪ ਨੂੰ ਵੀ ਖਤਰਾ ਕੋਈ ਨਹੀਂ, ਕੋਈ ਹਰਜ ਨਹੀਂ, ਫੁੱਲ ਪਕੜੀ ਰੱਖੇ, ਖਿਡੌਣਾ ਪਕੜੀ ਰੱਖੇ, ਲੇਕਿਨ ਬੱਚੇ ਨੂੰ ਕੀ ਹੋ, ਬੱਚਾ ਉਹ ਖਿਡੌਣਾ ਤੇ ਫੁੱਲ ਲੈ ਕੇ ਮਾਂ ਦੀ ਗੋਦ ਛੱਡ ਗਿਆ, ਬਾਪ ਦੀ ਗੋਦ ਛੱਡ ਗਿਆ, ਅਗਾਂਹ ਪਿਛਾਂ ਹੋ ਗਿਆ, ਖੇਡਦਾ ਫਿਰਦਾ, ਮਾਂ ਆਵਾਜ਼ਾਂ ਮਾਰਦੀ ਏ ਤੇ ਉਹ ਪਕੜਾ ਹੀ ਨਹੀਂ ਦਿੰਦਾ, ਅੱਗੇ ਅੱਗੇ ਖਿਡੌਣਾ ਲੈ ਕੇ ਬੱਚਾ ਹੈ, ਪਤਾ ਨਹੀਂ ਉਹਨੂੰ ਡਰ ਹੈ ਮਾਂ ਖੋ ਨਾ ਲਵੇ, ਕੈਸੀ ਕਹਿ ਅਣ
ਅਗਿਆਨਤਾ ਦੀ ਗੱਲ ਹੈ ਕਿ ਜਿਸ ਮਾਂ ਨੇ ਖਿਡੌਣਾ ਦਿੱਤਾ ਜਿਸ ਬਾਪ ਨੇ ਦਿੱਤਾ ਉਹਨੇ ਖੋਣ ਵਾਸਤੇ ਥੋੜਾ ਦਿੱਤਾ ਹੋਰ ਵੀ ਦੇਵੇਗਾ ਲੇਕਿਨ ਬੱਚਾ ਘਬਰਾਇਆ ਹੈ ਕਿ ਮੇਰੇ ਕੋਲੋਂ ਖਿਡੌਣਾ ਖੁਸ ਨਾ ਜਾਵੇ ਅੱਗੇ ਅੱਗੇ ਬੱਚਾ ਹੈ ਮਗਰ ਮਗਰ ਮਾਂ ਪਿਓ ਨੇ ਕੋਈ ਨੁਕਸਾਨ ਨਾ ਉਠਾ ਕੋਈ ਗਲਤ ਨਾ ਇਹਦੇ ਕੋਲੋਂ ਗਲਤ ਕਿਰਿਆ ਨਾ ਹੋ ਜਾਵੇ ਖਿਡੌਣਾ ਸੁੱਟ ਨਾ ਪਵੇ ਜਾਂ ਇਸੇ ਖਿਡੌਣੇ ਦੀ ਗਲਤ ਵਰਤੋਂ ਕਰਕੇ ਕੋਈ ਨੁਕਸਾਨ ਨਾ ਉਠਾ ਪਵੇ ਲੇਕਿਨ ਦੂਜਾ ਬੱਚਾ ਇੱਕ ਹੋਰ ਵੀ ਹੈ ਉਹਨੇ ਖਿਡੌਣਾ ਲੈ ਲਿਆ ਤੇ ਮਾਂ ਦੀ ਗੋਦ ਨਹੀਂ ਛੱਡਦਾ ਮਾਂ ਕਹਿੰਦੀ ਹੈ ਜਾ ਤੂੰ ਹੁਣ ਖਿਡੌਣੇ ਨਾਲ ਖੇਡ ਮੈਨੂੰ ਕੰਮ ਕਰਨ ਦੇ ਲੇਕਿਨ ਉਹ ਮਾਂ ਦੀ ਗੋਦ ਨਹੀਂ ਛੱਡਦਾ ਖਿਡੌਣਾ ਵੀ ਲਈ ਬੈਠਾ ਹੈ ਮਾਂ ਦੀ ਗੋਦ ਚ ਹੀ ਬੈਠਾ ਹੈ ਇਹ ਦੋਹਰਾ ਆਨੰਦ ਲੈ ਰਿਹਾ ਖਿਡੌਣੇ ਦਾ ਆਨੰਦ ਵੀ ਲੈ ਰਿਹਾ ਤੇ ਮਾਂ ਦੀ ਗੋਦ ਦੀ ਨਿੱਕ ਵੀ ਲੈ ਰਿਹਾ ਆਪਾਂ ਵੀ ਲੈ ਸਕਦੇ ਐਸੇ ਬਾਲਕ ਬਣੇ ਰਹੀਏ ਨਾ ਐਸੇ ਚੰਗੇ ਬੱਚੇ ਬਣੇ ਰਹੀਏ ਗੁਰੂ ਕੀ ਉਂਗਲੀ ਵੀ ਪਕੜੀ ਰੱਖੀ ਗੁਰੂ ਕੀ ਗੋਦ ਵੀ ਨਾ ਛੱਡੀਏ ਤੇ ਗੁਰੂ ਕੇ ਬਖਸ਼ੇ ਪਦਾਰਥਾਂ ਨਾਲ ਵੀ ਆਨੰਦ ਲੈਂਦੇ ਰਹੀਏ ਗੁਰੂ ਕੀਆਂ ਬਖਸ਼ੀਆਂ ਦਾਤਾਂ ਦਾ ਸਵਾਦ ਵੀ ਲੈਂਦੇ ਰਹੀਏ ਇਹ ਨਹੀਂ ਦਾਤ ਲੈ ਕੇ ਖਿਡੌਣਾ ਲੈ ਕੇ ਗੁਰੂ ਨੂੰ ਛੱਡ ਜਾਈ ਪ੍ਰਭੂ ਨੂੰ ਛੱਡ ਜਾਈਏ ਨਹੀਂ ਐਸਾ ਨਹੀਂ ਉਹ ਤਾਂ ਦਿਆਲ ਹੈ ਪਿਤਾ ਕਿਰਪਾਲ ਆ ਗਿਆ ਇਹ ਦੀਨੀ ਬਾਰਕ ਮੁੱਖ ਮੰਗੇ ਸੋ ਦੇਣਾ ਜੋ ਮੰਗਦਾ ਦਿਓ ਚੰਗੇ ਬੱਚੇ ਤੇ ਖੁਸ਼ ਹੋ ਗਏ ਦਿਓ ਇਹਨੂੰ ਜੋ ਮੰਗਦਾ ਜੋ ਅਰਦਾਸ ਕਰਦਾ ਦਿਓ ਇਸ ਨੂੰ ਪਰ ਬਾਲਕ ਕੀ ਪਿਆ ਮੰਗਦਾ ਹੈ ਗੁਰੂ ਨਾਨਕ ਬਾਲਕ ਬਣ ਗਏ ਕਹਿੰਦੇ ਨੇ ਨਾਨਕ ਬਾਲਕ ਦਸ ਪ੍ਰਭ ਚਾਹੇ ਮੋਹ ਹਿਰਦੈ ਬਸੈ ਨਿਤ ਚਰਨਾ ਮੈਂ ਤਾਂ ਹੋਰ ਕੁਝ ਨਹੀਂ ਮੰਗਦਾ ਜੋ ਕੁਝ ਦੇਵੇ ਮੇਰੇ ਪਿਤਾ ਜੋ ਤੇਰੀ ਮਰਜ਼ੀ ਹੈ ਦੇ ਪਰ ਮੈਂ ਤਾਂ ਇਹ ਮੰਗਣਾ ਕਿ ਤੇਰੇ

ਦੋ ਭਰਾ ਆਪਣੇ ਬੱਚਿਆਂ ਨੂੰ ਲੈ ਕੇ ਗਏ। ਬੱਚਿਆਂ ਨੇ ਬਾਪਾਂ ਦੀ ਉਂਗਲੀ ਪਕੜੀ ਹੋਈ। ਮੇਲਾ ਦਿਖਾਇਆ ਜਾ ਰਿਹਾ, ਭਾਂਤ ਭਾਂਤ ਦੇ ਪਦਾਰਥ ਉਹਨਾਂ ਬੱਚਿਆਂ ਨੂੰ ਬਾਪ ਲੈ ਕੇ ਦੇ ਰਹੇ ਤੇ ਬੱਚੇ ਖੁਸ਼ ਹੋ ਕੇ ਤਮਾਸ਼ਾ ਦੇਖ ਰਹੇ ਨੇ, ਪਦਾਰਥ ਛੱਕ ਰਹੇ। ਬਹੁਤ ਭੀੜ ਵਿੱਚ ਆ ਗਏ, ਤਮਾਸ਼ਾ ਬੜਾ ਰੌਚਕ ਹੈ। ਦੋਵਾਂ ਬੱਚਿਆਂ ਨੇ ਤਮਾਸ਼ੇ ਦੀ ਰੌਚਕਤਾ ਵਿੱਚ ਪਰਚ ਕੇ ਪਦਾਰਥ ਖਾਂਦਿਆਂ ਹੋਏ ਹੱਥ ਵਿਹਲੇ ਨਹੀਂ ਰਹੇ, ਨਿਗਾਹ ਵਿਹਲੀ ਨਹੀਂ ਰਹੀ, ਨਿਗਾਹ ਤਮਾਸ਼ੇ ਵੱਲ ਹੈ, ਹੱਥ ਪਦਾਰਥ ਛੱਕਣ ਵਾਲੇ ਨੇ। ਤੇ ਜੇ ਮਾੜੇ ਮੋਟੇ ਹੱਥ ਖਾਲੀ ਹੋਏ ਨੇ ਤਾਂ ਇੱਕ ਦੂਜੇ ਦਾ ਹੱਥ ਫੜ ਲਿਆ, ਬਾਪ ਦਾ ਹੱਥ ਛੱਡ ਦਿੱਤਾ, ਦੋਵਾਂ ਨੇ ਛੱਡ ਦਿੱਤਾ। ਭੀੜ ਬੜੀ ਹੈ, ਬਾਪ ਦੋਵਾਂ ਦਾ ਹੱਥ ਪਕੜ ਕੇ ਰੱਖਣਾ ਚਾਹੁੰਦੇ, ਲੇਕਿਨ ਭੀੜ ਦੇ ਵਿੱਚ ਉਹ ਤਮਾਸ਼ਾ ਵੇਖਣ ਵਾਸਤੇ ਸੁਤੰਤਰਤਾ ਚਾਹੁੰਦੇ ਨੇ, ਉਹ ਸੁਤੰਤਰਤਾ ਵਾਸਤੇ ਦੋਵਾਂ ਨੇ ਬਾਪ ਦੀ ਉਂਗਲ ਛੱਡ ਦਿੱਤੀ। ਤੇ ਭੀੜ ਦੇ ਉਹਨਾਂ ਰੇਲਿਆਂ ਵਿੱਚ, ਉਹਨਾਂ ਤੱਕਿਆਂ ਵਿੱਚ ਬਾਪ ਕਿਧਰੇ ਹੋ ਗਏ, ਬੱਚੇ ਕਿਧਰੇ ਹੋ ਗਏ। ਤੇ ਫਿਰ ਪੱਲੇ ਕੀ ਪੈ ਗਿਆ, ਇੱਕ ਬੱਚੇ ਨੇ ਚੰਗਾੜਾ ਮਾਰਨੀਆਂ ਸ਼ੁਰੂ ਕਰਤੀਆਂ, ਰੋਣਾ ਸ਼ੁਰੂ ਕਰਤਾ, ਬਹੁਤ ਉੱਚੀ ਉੱਚੀ ਰੋਣ ਲੱਗ ਪਿਆ। ਦੂਸਰਾ ਹਾਣੀ ਬੱਚਾ ਕਹਿੰਦਾ, ਰੋਂਦਾ ਕਿਉਂ? ਕਹਿੰਦਾ, ਪਿਤਾ ਕਿੱਥੇ ਹੈ, ਬਾਪ ਕਿੱਥੇ ਹੈ, ਹੁਣ ਕੀ ਕਰਾਂਗੇ? ਉਹ ਕਹਿੰਦਾ, ਕੁਝ ਨਹੀਂ ਹੁੰਦਾ। ਉਸ ਬੱਚੇ ਦੇ ਰੋਣੇ ਕਰਕੇ ਚਾਰ ਸਿਆਣੇ ਬੰਦਿਆਂ ਨੇ ਉਹਨਾਂ ਨੂੰ ਘੇਰ ਲਿਆ, ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਪਦਾਰਥ ਦਿੰਦੇ, ਉਹਨਾਂ ਚੁੱਕ ਕੇ ਮਾਰਦੇ ਨੇ, ਕਹਿੰਦੇ ਨੇ ਨਹੀਂ ਚਾਹੀਦੇ। ਉਹ ਪਰਚਾਉਂਦੇ ਨੇ, ਖਿਡਾਉਂਦੇ ਨੇ, ਉਹ ਨਹੀਂ ਖੇਡਦੇ। ਲੇਕਿਨ ਜਿਹੜਾ ਦੂਸਰਾ ਬੱਚਾ ਨਹੀਂ ਰੋ ਰਿਹਾ, ਉਹ ਜੇ ਪਦਾਰਥਾਂ ਵੱਲ ਮੂੰਹ ਨਹੀਂ ਕਰ ਰਿਹਾ ਤੇ ਬਹੁਤ ਚੀਕ ਝਾੜਾ ਵੀ ਨਹੀਂ ਪਾ ਰਿਹਾ, ਗੰਭੀਰ ਜ਼ਰੂਰ ਹੈ। ਤੇ ਫਿਰ ਉਹਨੂੰ ਲੈ ਗਏ ਨੇ ਸੇਵਾ ਸਮਿਤੀ ਵੱਲ, ਉਹਨਾਂ ਲਿਜਾ ਕੇ ਆਪਣੇ ਤੰਬੂ ਚ ਬਿਠਾ ਲਏ। ਉਹ ਬੱਚਾ ਰੋਈ ਜਾ ਰਿਹਾ, ਫਿਰ ਬੱਚੇ ਬੱਚੇ ਆਪਸ ਚ ਲੱਗ ਪਏ ਨੇ, ਕਹਿੰਦਾ, ਕਿਉਂ ਰੋਣਾ ਹੈ ਭਰਾ? ਉਹ ਕਹਿੰਦਾ, ਰੋਣਾ ਇਸ ਕਰਕੇ, ਬਾਪ ਤੋਂ ਵਿਛੜ ਗਿਆ, ਤੈਨੂੰ ਕੁਝ ਨਹੀਂ ਹੁੰਦਾ। ਕਹਿੰਦਾ, ਬਾਪ ਆਪੇ ਲੱਭ ਲੈਗਾ, ਮੈਨੂੰ ਕੋਈ ਘਬਰਾਹਟ। ਉਂਗਲ ਮੈਂ ਛੱਡੀ ਗਲਤੀ ਵੇਲੀ, ਪਰ ਮੈਂ ਗਲਤੀ ਕਰ ਸਕਣਾ, ਉਹ ਨਹੀਂ ਗਲਤੀ ਕਰੇਗਾ, ਉਹ ਲੱਭ ਲੈਗਾ। ਹੋਰ ਥੋੜੀ ਦੇਰ ਤੱਕ ਆਇਆ ਕੀ ਆਇਆ, ਮੈਂ ਤਾਂ ਕੋਈ ਨਹੀਂ ਰੋਂਦਾ, ਮੈਨੂੰ ਤਾਂ ਕੋਈ ਘਬਰਾਹਟ ਨਹੀਂ, ਮੇਰਾ ਚੰਗਾ ਬਾਪ ਮੈਨੂੰ ਆਪੇ ਲੱਭ ਲੈ। ਮੇਰੇ ਕੋਲੋਂ ਗਲਤੀ, ਮਾਪੇ ਕੋ ਮਾਪੇ ਨਹੀਂ ਹੁੰਦੇ, ਪੁੱਤਰ ਕੋ ਪੁੱਤਰ ਹੋ ਸਕਦੇ ਨੇ, ਮੈਂ ਉਹਦੀ ਉਂਗਲ ਛੱਡ ਸਕਣਾ? ਉਹ ਤਾਂ ਨਹੀਂ ਮੈਨੂੰ ਛੱਡੇਗਾ, ਉਹ ਭਟਕਦਾ ਫਿਰਦਾ ਹੋਣਾ, ਹੋਰ ਝੱਟ ਤੱਕ ਆਇਆ ਕੀ ਆਇਆ, ਹੁਣੇ ਲੱਭ ਲਏਗਾ ਮੈਂ। ਇਹ ਸੱਚ ਕਰਕੇ ਜਾਣਨਾ, ਗੁਰੂ ਸਾਨੂੰ ਲੱਭਦਾ ਫਿਰਦਾ, ਅਸੀਂ ਉਂਗਲਾਂ ਛੁਡਾ ਛੁਡਾ ਕੇ ਇਧਰ ਉਧਰ ਉੱਤੇ ਚੱਲਦੇ। ਤੇ ਜੇ ਕਿਤੇ ਅਸੀਂ ਚੰਗੇ ਬੱਚੇ ਬਣੀਏ, ਬਾਪ ਦੀ ਉਂਗਲ ਛੱਡੀਏ ਹੀ ਨਾ, ਗੁਰੂ ਦੀ ਉਂਗਲ ਛੱਡੀਏ ਹੀ ਨਾ, ਛੱਡ ਦਿੰਦੇ ਆ ਉਂਗਲ। ਤੇ ਕਈ ਵਾਰੀ ਐਸਾ ਵੀ ਹੁੰਦਾ, ਜੂਨਾਂ ਚ ਭਟਕ ਜਾਂਦੇ ਆ, ਉਹ ਤਾਂ ਮੇਲੇ ਚ ਭਟਕ ਗਏ ਨਾ, ਤੇ ਉਂਗਲ ਪਕੜੀ ਹੋਈ ਹੈ ਤਾਂ ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ, ਗਲਤੀਆਂ ਹੋਈਆਂ ਤੂੰ ਬਸਦਾ ਚਲਾ ਗਿਆ, ਭੁੱਲੇ ਚੁੱਕੇ ਬਾਰਕ ਤੂੰ ਹਰ ਪਿਤਾ ਮਾਇਆ, ਤੈਨੂੰ ਚੰਗਾ ਲੱਗਣਾ ਹੈ ਤਾਂ ਬੜਾ ਔਖਾ, ਚੰਗ ਸੁਹੇਲਾ ਕਹਿਣ ਕਹਾਵਣ ਤੇਰਾ ਵਿਖਮ ਭਾਵਣ, ਤੈਨੂੰ ਭਾ ਜਾਣਾ ਹੈ ਤਾਂ ਬੜਾ ਔਖਾ, ਚੰਗਾ ਬੱਚਾ ਬਣਨਾ ਹੈ ਤਾਂ ਬੜਾ ਔਖਾ, ਪਰ ਮੈਂ ਤੇਰੇ ਤੇ ਮਾਣ ਕਰਨਾ, ਤੇਰਾ ਪੁੱਤਰ ਹਾਂ, ਹੋ ਮਾਨ ਤਾਨ ਕਰੋ ਤੇਰਾ, ਹੋ ਜਾਣੋ ਆਪਾ ਸਭ ਨੂੰ ਮਤ ਸਭੇ ਤੇ ਬਾਹਰ ਬੇਮੋਤਾਜ ਬਾਪਾ, ਪਿਤਾ ਹੋ ਜਾਣੋ ਨਾਹੀ, ਪਿਤਾ ਜੀ ਮੈਨੂੰ ਆਉਂਦੀ ਨੀ, ਸਮਝ ਨੀ ਆਉਂਦੀ ਤੇਰੀ ਜੁਗਤ ਕੀ ਹੈ, ਮੇਰੇ ਕੋਲ ਧਾਰਨ ਨੀ ਕੀਤੀ ਜਾਂਦੀ, ਬੱਚਾ ਅਜੇ ਬਹੁਤ ਛੋਟਾ ਅਣਜਾਣ, ਬੰਧਨ ਮੁਕਤ ਸੰਤੋ ਮੇਰੀ ਰਾਖੇ ਮਮਤਾ, ਬੰਧਨਾ ਤੋਂ ਛੁਡਾਉਣ ਵਾਲਾ ਮੇਰਾ ਸਤਗੁਰੂ ਮੇਰਾ ਵਾਹਿਗੁਰੂ, ਫਿਰ ਵੀ ਮਮਤਾ ਕਰਦਾ ਮੇਰਾ ਬੜਾ ਖਿਆਲ ਕਰਦਾ, ਭਏ ਕਿਰਪਾਲ ਠਾਕਰ ਰਹੋ ਆਵਣ ਜਾਣਾ, ਮੈਂ ਉਂਗਲੀ ਪਕੜਨ ਲਈ ਮੇਰੀ ਭਟਕਣਾ ਮੁੱਕ ਗਈ, ਉਂਗਲੀ ਛੁੱਟ ਜਾਂਦੀ ਮੈਂ ਜੂਨਾ ਚ ਭਟਕ ਜਾਣਾ, ਸ੍ਰਿਸ਼ਟੀ ਦੇ ਇਸ ਮੇਲੇ ਵਿੱਚ ਮੈਨੂੰ ਭਟਕਣਾ ਪੱਲੇ ਪੈ ਜਾਂਦੀ, ਲੇਕਿਨ ਗੁਰੂ ਕੀ ਉਂਗਲ ਪਕੜ ਲੈਣਾ, ਮੇਰਾ ਆਉਣਾ ਜਾਣਾ ਭਟਕਣਾ ਜਮਣਾ ਮਰਨਾ ਮਿਟ ਜਾਂਦਾ, ਮੈਂ ਟਿਕ ਜਾਣਾ। ਉਸ ਟਿਕ ਜਾਣ ਵਾਸਤੇ ਗਲਤੀਆਂ ਤਾਂ ਹੁੰਦੀਆਂ ਨੇ, ਪਰ ਖਿਮਾ ਮੰਗ ਲਈਏ, ਗੋਦੀ ਚ ਬੈਠ ਜਾਈਏ, ਪਦਾਰਥ ਵੀ ਲਈ ਚਲੀਏ, ਮੌਜਾਂ ਵੀ ਲਈ ਚਲੀਏ, ਮਾਲਕ ਦੀ ਨਿਗ ਵੀ ਪ੍ਰਾਪਤ ਰਹੇ, ਉਹਦੀ ਜੁਗਤ ਵੀ ਲੈਣ ਦਾ ਯਤਨ ਕਰਦੇ ਰਹੀਏ, ਉਹਦੀ ਸਿੱਖਿਆ ਵੀ ਲੈਣ ਦਾ ਯਤਨ ਕਰਦੇ ਰਹੀਏ, ਤੇ ਫਿਰ ਕਰ ਉਪਦੇਸ਼ ਝਟਕੇ ਬਹੁ ਭਾਤੀ, ਬਹੁਰ ਪਿਤਾ ਗੱਲ ਲਾਵੇ, ਪਿਛਲੇ ਔਗਣ ਬਖਸ਼ ਲਏ, ਪ੍ਰਭ ਆਗੇ ਮਾਰਗ ਪਾਵੇ।

ਬੈਠਾ ਹੈ, ਕੋਈ ਕਿਸੇ ਵਿੱਚ, ਕੋਈ ਕਲੱਬਾਂ ਵਿੱਚ ਬੈਠਾ ਹੈ, ਕੋਈ ਟੀਵੀ ਅੱਗੇ ਬੈਠਾ ਹੈ। ਪਰ ਧੰਨ ਨੇ ਉਹ ਗੁਰੂ ਕੇ ਪਿਆਰ ਵਾਲੇ ਜਿਹੜੇ ਦੂਰੋਂ ਦੂਰੋਂ ਆ ਕੇ ਗੁਰੂ ਦੀ ਹਜ਼ੂਰੀ ਵਿੱਚ ਬੈਠੇ। ਗੁਰੂ ਰਾਮਦਾਸ ਪਾਤਸ਼ਾਹ ਆਪ ਸੰਗਤਾਂ ਨੂੰ ਧੰਨ ਆਖਦੇ ਨੇ।